ਬੌੜੀ ਸਤਗੁਰ ਵਟਾ ਕਰਸਾ ਲਾਹੀ ਹੈ ਜਿਸ ਵਿੱਚ ਵਟਿਆ ਵਟਿਆਈਆਂ ਸਹਿ ਮਿਲ ਤਨ ਦਰਿਆਈਆਂ ਜਾਤ ਸਵਾਣਾ ਤਾਮਨ ਵਸਾਈਆਂ ਪਰ ਹੁਕਮ ਮਸਤ ਕਾ ਤਰਵਿਸ਼

ਸਲੋਕ ਮਹਲਾ ਪਹਿਲਾ ਸੱਚਾ ਪਰ ਸੱਚਾ ਬੈਠਾ ਸੱਚਾ ਅੱਗੇ ਰੱਖਿਆ ਕੋਈ ਨਾ ਪਿੱਟਿਓ ਜਾਏ ਸੱਚਾ ਖਿਜੇ ਵਾ ਲੰਘਾ ਆਪਣਾ ਸਲੋਕ ਜਾਏ ਸੱਚਾ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਪੰਜਵਾਂ ਪਾ ਕਿਰਤ ਤਾਂ ਹਵਾ ਪਾ ਪਵਿੱਤ ਪਾਪੀ ਸਿਰਦਨ ਗੜਿਆ ਥੁੱਕਾ ਪਈਆਂ ਜਿਤਮੁਖ ਨਾਮ।

ਚੱਕਰੀ ਨਾਲ ਕਰਨ ਗੱਲਾਂ ਕਰੇ ਘਨੇਰਿਆਂ ਖਸੋਨਾ ਪਾਇਸਾ ਆਪ ਕੋਈ ਸੇਵਾ ਕਰੇ ਤਾਂ ਕਿਛ ਪਾਇਆ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸਪਰਵਾਨ ਮਹੱਲਾ।

ਸਤ ਸ਼੍ਰੀ ਅਕਾਲ ਪੁਰਖ ਦੀ ਕਾ ਖਾਲਸਾ ਦੀ ਸਾਵੇ ਬਲਾਰੇ।

तारे बावे बारे उतारे सुचिया बाय दिशा

ਚੜ੍ਹਦੀ ਕਲਾ ਰੱਖਣੀ। ਮਨਪ੍ਰੀਤ ਕੌਰ ਸੁਪਤਨੀ ਸਰਦਾਰ ਗੁਰਜੋਗ ਸਿੰਘ ਜੀ ਪੁੱਤਰ ਦੀ ਦਾਤ ਦੀ ਯਾਚਨਾ ਕਰਦੇ ਹਨ। ਸੱਚੇ ਪਾਤਸ਼ਾਹ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ ਗ੍ਰਹਿ ਵਿਖੇ ਪੁੱਤਰ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਰੱਖਣੀ। ਸਰਦਾਰ ਗੁਰਵੰਤ ਸਿੰਘ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ।

ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਕਾਕੀ ਜਸਵਿੰਦਰ ਕੌਰ ਜਨਮ ਦਿਨ ਦੇ ਖੁਸ਼ੀਆਂ ਵਜੋਂ ਪਰਿਵਾਰ ਵੱਲੋਂ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਹੋਏ। ਪਾਤਸ਼ਾਹ ਕਿਰਪਾ ਕਰਨਾ, ਕਾਕੀ ਨੂੰ ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਰੱਖਣੀ। ਬੀਬੀ ਸਿਮਰਨ ਕੌਰ ਸੁਪਤਨੀ ਸਰਦਾਰ ਸਤਪਾਲ ਸਿੰਘ ਜੀ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ, ਪਾਤਸ਼ਾਹ ਪੁੱਤਰ ਦੀ ਦਾਤ ਦੀ ਯਾਚਨਾ ਕਰਦੇ। ਕਿਰਪਾ ਕਰਨਾ, ਪੁੱਤਰ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਗੁਰਸਿੱਖੀ ਜੀਵਨ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਸਰਦਾਰ ਨਿਰਮਲ ਸਿੰਘ ਸਤਪਾਲ ਸਿੰਘ ਜੀ ਸਮੂਹ ਪਰਿਵਾਰ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਸੁੱਖ ਸ਼ਾਂਤੀ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਤਵੀਰ ਕੌਰ ਜੀ ਭਾਟੀਆ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਇੱਕ

ਵਿੱਚ ਵਾਧੇ ਬਖਸ਼ ਲਏ। ਸੁੱਖ ਸ਼ਾਂਤੀ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਜਤਿੰਦਰ ਸਿੰਘ ਜੀ, ਦਾਰਾ ਸਿੰਘ ਜੀ ਮੋਰਚੇ ਫਤਿਹ ਹੋਣ ਲਈ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੇ ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਰੱਖਣੀ। ਕਾਕਾ ਸ਼ੁਭਕੀਰਤ ਸਿੰਘ, ਸੁਖਵਿੰਦਰ ਸਿੰਘ ਜੀ ਲਾਂਗਰੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਬੇਅੰਤ ਮਾਇਆ ਹਾਜ਼ਰ ਕਰਦੇ। ਕਾਕੇ ਨੂੰ ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ। ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਰਤਨਜੀਤ ਕੌਰ, ਸਰਦਾਰ ਬਲਬੀਰ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਪੈਣ ਵਾਲੇ ਛੱਤ ਦੀ ਆਗਿਆ ਮੰਗਦੇ ਨੇ, ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਰੱਖਣੀ। ਦੀਪ ਸਿੰਘ ਜੀ, ਗੰਗਨ ਸਿੰਘ ਜੀ ਪਾਟਨੁਰ ਵਾਲੇ ਲੰਗਰਾਂ ਵਿੱਚ ਇੱਕ ਮਹੀਨੇ ਦੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਹਾਜ਼ਰ ਕਰਦੇ। ਪਾਤਸ਼ਾਹ ਚੜ੍ਹਦੀ ਕਲਾ ਰੱਖਣੀ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਅੰਗ ਸੰਗ ਸਹਾਈ ਹੋਣਾ। ਜੀ ਗਰੀਬ ਨਿਵਾਜ, ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ।

ਦੇਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ, ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਖਜ਼ਾਨੇ ਭਰਪੂਰ ਕਰਨਾ, ਨਾਮਦਾਨ ਗੁਰਸਿੱਖੀ ਵਾਲਾ ਜਨਮ ਵਸਨਾ ਦੇਹ ਅਰੋਗਤਾ ਬਖਸ਼ਣੀ, ਆਸਾ ਮਨਸਾ ਸੰਪੂਰਨ ਕਰਨੀ, ਯਾਤਰਾ ਸਫਲੀ ਕਰਨੀ। ਸਿੱਖਾਂ

0: ਗਜ ਗਜ ਕਰ ਜਾਵੇ ਸੋਹਣੇ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਦੇਗ ਫਤਿਹ ਖਾਲਸੇ ਪੰਥ ਦੀ ਦਿਨਾਂ
1: ਗੁਰੂ ਪਿਆਰੀ ਸਾਧ ਸੰਗਤ ਜੀਓ।

ਫਤਿਹ ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਖੁੱਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੀ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਬੇਨਤੀ ਰੂਪ ਵਿੱਚ ਸਵਾਲ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਮਹਾਤਮਾ ਨੇ, ਸੰਤ ਜਨ, ਉੱਤਮ ਜਗਿਆਸੂ, ਉੱਤਮ ਅਧਿਕਾਰੀ ਨੇ ਮਹਾਰਾਜ, ਤਿਨ੍ਹਾਂ ਦੇ ਹਿਰਦੇ ਦਾ ਭਾਵ ਕਿਹੋ ਜਿਹਾ ਹੁੰਦਾ ਹੈ, ਕੈਸਾ ਰਸ ਅੰਮ੍ਰਿਤ ਨਾਮ ਨੂੰ ਜਪ ਕਰਕੇ ਪ੍ਰਾਪਤ ਕਰਦੇ ਨੇ, ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜੀਓ
1: ਜਨ ਹਰ ਜਸ ਸੁਨਤ ਮਾਹੇ।
0: ਪਹਿਲੇ ਅਰਥ ਦੇ ਵਿੱਚ ਲੈਣਾ ਹੈ ਕਿ ਵਾਹਿਗੁਰੂ ਜੀ ਦੇ ਸਨਮੁਖ ਉਚਾਰਦੇ ਨੇ, ਵਾਹਿਗੁਰੂ ਜੀ ਪਰਮ ਪਿਤਾ ਪਰਮੇਸ਼ਰ ਜੀ ਜਿਹੜੇ ਆਪ ਜੀਆਂ ਦੇ ਜਨ, ਆਪ ਜੀ ਦੀ ਬੰਦਗੀ ਕਰਨ ਵਾਲੇ, ਆਪ ਜੀ ਦੇ ਸੰਤ ਜਨ, ਆਪ ਜੀ ਦੇ ਸਾਧ ਜਨ, ਆਪ ਜੀ ਦੇ ਭਗਤ ਜਨ, ਆਪ ਜੀ ਦੇ ਸ੍ਰੇਸ਼ਟ ਜਨ ਹਨ ਨਾ, ਹਰ ਜਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਹਰੀ ਜਸ ਨੂੰ ਸੁਨਤ ਕੰਨਾਂ ਦੇ ਨਾਲ ਸੁਣਦੇ ਨੇ, ਤੇ ਕੰਨਾਂ ਦੇ ਨਾਲ ਸੁਣਦਿਆਂ ਹੋਇਆਂ ਉਮਾਹਿਓ ਮਨ ਦੇ ਅੰਦਰ ਅੰਮ੍ਰਿਤ ਨਾਮ ਨੂੰ ਜਪਣੇ ਦੇ ਬਹੁਤੇ ਪ੍ਰੇਮੀ ਹੁੰਦੇ ਨੇ। ਮਨ ਦੇ ਅੰਦਰ ਉਮਾਹ, ਉਤਸ਼ਾਹ, ਖੇੜਾ ਆਉਂਦਾ ਅੰਮ੍ਰਿਤ ਨਾਮ ਨੂੰ ਜਪਣੇ ਦਾ। ਆਪ ਜੀ ਦੇ ਸੰਤ ਜਨ ਅੰਮ੍ਰਿਤ ਨਾਮ ਨੂੰ ਸੁਣ ਸੁਣ ਕਰਕੇ ਉਤਸ਼ਾਹ ਦੇ ਸਹਿਤ ਹੁੰਦੇ ਹਨ। ਇਸੇ ਪ੍ਰਕਾਰ
1: ਜਨ ਹਰ ਜਸ ਸੁਨਤ ਉਮਾਹੇ।
0: ਦੂਸਰੇ ਅਰਥ ਵਿੱਚ ਲੈਣਾ ਹੈ ਕਿ ਜਗਿਆਸੂ ਜਨਾਂ ਦੇ ਸਵਾਲ ਦਾ ਜਵਾਬ ਹੈ, ਤੇ ਫਿਰ ਤੀਰੋ ਦਾ ਅਰਥ ਆਏਗਾ ਤਿਸ ਦੇ। ਹੇ ਭਾਈ, ਤਿਸ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਸੰਤ ਜਨ, ਭਗਤ ਜਨ ਨੇ ਨਾ, ਉਹ ਵਾਹਿਗੁਰੂ ਜੀ ਦੇ ਜਸ ਨੂੰ ਕੰਨਾਂ ਦੇ ਨਾਲ ਸੁਣਦੇ ਨੇ। ਮਹਾਰਾਜ, ਸੁਣਨੇ ਦੇ ਨਾਲ ਕੁਛ ਪ੍ਰਾਪਤ ਵੀ ਹੁੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਉਮਾਹਿਓ, ਮਨ ਦੇ ਵਿੱਚ ਉਮਾਹ ਆਉਂਦਾ, ਖੇੜਾ ਆਉਂਦਾ, ਉਛਾਲ ਆਉਂਦਾ, ਉਤਸ਼ਾਹ ਆਉਂਦਾ ਕਿ ਜਿਸ ਵਾਹਿਗੁਰੂ ਜੀ ਦਾ ਐਸਾ ਪਵਿੱਤਰ ਜਸ ਹੈ ਨਾ, ਉਸ ਦੇ ਅੰਮ੍ਰਿਤ ਨਾਮ ਨੂੰ ਰਸਨਾ ਦੇ ਨਾਲ ਜਪਣਾ ਕਰੀਏ। ਬਹੁਤਾ ਉਤਸ਼ਾਹ ਤਿੰਨਾਂ ਦੇ ਹਿਰਦੇ ਦੇ ਅੰਦਰ ਨਾਮ ਨੂੰ ਜਪਣੇ ਦਾ ਆਉਂਦਾ ਹੈ। ਫਿਰ ਬੇਨਤੀ ਕੀਤੀ, ਮਹਾਰਾਜ ਇਹ ਨਾਮ ਜਪਣੇ ਦਾ ਉਤਸ਼ਾਹ ਸਾਡੇ ਮਨ ਅੰਦਰ ਪ੍ਰਗਟ ਨਹੀਂ ਹੁੰਦਾ, ਕਿਰਪਾ ਕਰਕੇ ਸਾਡੇ ਤਾਂ ਵੀ ਜੁਗਤੀ ਦਿਓ, ਸਾਡੇ ਮਨ ਦੇ ਅੰਦਰ ਵੀ ਨਾਮ ਜਪਣੇ ਦਾ ਉਤਸ਼ਾਹ ਪੈਦਾ ਹੋਵੇ। ਤਾਂ ਹਜ਼ੂਰ ਫਰਮਾਉਂਦੇ ਹਨ ਜੀ,
1: ਜਨ ਹਰ ਜਸ ਸੁਨਤ ਮਾਹਿਓ।
0: ਭਾਈ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਜਨ, ਭਗਤ ਜਨ ਹਰ ਜਸ ਕਥਨ ਕਰਦੇ ਨੇ ਨਾ, ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਵਿੱਚ ਮਿਲ ਕਰਕੇ ਤੁਸੀਂ ਹਰ ਜਸ ਸਰਵਣ ਕਰੋ, ਮਹਾਰਾਜ ਫਿਰ ਸਾਨੂੰ ਕੀ ਫਲ ਮਿਲੇਗਾ? ਤੇ ਸਤਿਗੁਰੂ ਜੀ ਫਰਮਾਉਂਦੇ ਨੇ ਉਮਾਹਿਓ, ਭਾਈ ਮਨ ਦੇ ਅੰਦਰ ਉਮਾਹੜਾ ਪੈਦਾ ਹੋ ਜਾਵੇਗਾ, ਉਤਸ਼ਾਹ ਪੈਦਾ ਹੋ ਜਾਵੇਗਾ ਪਰਮੇਸ਼ਰ ਜੀ ਦੀ ਬੰਦਗੀ ਕਰਨੇ ਦਾ। ਜੋ ਬਚਨ ਕਰਦੇ ਉਹਨਾਂ ਨਾਮ ਜਪਣੇ ਨੂੰ ਚਿੱਤ ਨਹੀਂ ਕਰਦਾ, ਮਨ ਨਹੀਂ ਟਿਕਦਾ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਸਰਵਣ ਕਰੋਗੇ ਹਰੀ ਜਸ ਨੂੰ, ਮਨ ਦੇ ਅੰਦਰ ਚਾਓ ਪੈਦਾ ਹੋਵੇਗਾ ਨਾਮ ਦਾ ਜਪ ਕਰਨੇ ਦਾ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀ,
1: ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ।
0: ਮਹਾਰਾਜ, ਉਹਨਾਂ ਸੰਤ ਜਨਾਂ ਦੇ ਮਨ ਦਾ ਪ੍ਰੇਮ ਕਿਹੋ ਜਿਹਾ ਹੁੰਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੋਭਾ ਵੇਖ ਵੇਖ ਕੇ ਉਹਨਾਂ ਦੇ ਮਨਾਂ ਦੇ ਅੰਦਰ ਬ੍ਰਹਮ ਗਿਆਨ ਰੂਪੀ ਚਾਨਣਾ, ਬ੍ਰਹਮ ਗਿਆਨ ਰੂਪੀ ਪ੍ਰਕਾਸ਼ ਉਤਪੰਨ ਹੋ ਜਾਂਦਾ ਹੈ। ਜੀਓ
1: ਜਤ ਕਤ ਪੇਖੋ ਆਹਿਓ।
0: ਐਸੀ ਉਹਨਾਂ ਦੀ ਪਵਿੱਤਰ ਨਿਰਮਲ ਦ੍ਰਿਸ਼ਟੀ ਹੋ ਜਾਂਦੀ ਹੈ, ਜਿੱਥੇ ਕਿੱਥੇ ਵੀ ਤੱਕਦੇ ਨੇ ਆਹਿਓ ਤਿਸ ਪਰਮੇਸ਼ਰ ਜੀ ਨੂੰ ਹੀ ਦੇਖਦੇ ਨੇ, ਸਰਬਤ ਜਗ੍ਹਾ ਤੇ ਤਿਸ ਪਰਮੇਸ਼ਰ ਜੀ ਨੂੰ ਹੀ ਵਸਦਿਆਂ ਹੋਇਆਂ ਭਾਈ ਉਹ ਦੀਦਾਰ ਕਰਦੇ ਨੇ। ਉਸੇ ਦੀ ਜੋਤ ਜ਼ਰੇ ਜ਼ਰੇ ਦੇ ਅੰਦਰ, ਕਿਣਕੇ ਕਿਣਕੇ ਦੇ ਅੰਦਰ ਤੱਕਦੇ ਹਨ। ਜੀਓ
1: ਸਭ ਤੇ ਪਰਾ ਤੇ ਉੱਚਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਦੇ ਕੁਛ ਗੁਣ ਵੀ ਕਥਨ ਕਰਕੇ ਸੁਣਾਓ। ਤੇ ਹਜ਼ੂਰ ਜੀ ਬਚਨ ਕਰਨਾ ਕਰਦੇ ਨੇ, ਭਾਈ ਜੋ ਪਰਮੇਸ਼ਰ ਜੀ ਨੇ ਸਭ ਤੇ ਪਰਾ, ਸਾਰਿਆਂ ਤੋਂ ਪਰਾ ਰੂਪ ਨੇ, ਦੁਨੀਆਂ ਤੋਂ ਪਰਾ ਰੂਪ ਕਹੇ ਜਾਂਦੇ ਨੇ ਦੇਵਤੇ, ਦੇਵਤਿਆਂ ਤੋਂ ਪਰਾ ਰੂਪ ਕਹੇ ਜਾਂਦੇ ਨੇ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ। ਤੇ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇਵਤਿਆਂ ਤੇ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਕਰਕੇ ਵੀ ਉਰਵਾਰ ਪਾਰ ਪਾਏ ਜਾਣ ਯੋਗ ਨਹੀਂ ਨੇ, ਅਰਥਾਤ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਤੋਂ ਵੀ ਤਿਸ ਦਾ ਪਾਰਾਵਾਰ, ਉਰਵਾਰ ਆਦਿ ਅੰਤ ਨਹੀਂ ਪਾਇਆ ਜਾਂਦਾ, ਸਭ ਤੇ ਪਰ ਹੈ। ਇਸ ਪ੍ਰਕਾਰ ਪਰਮੇਸ਼ਰ ਜੀ ਸਾਰੀ ਪ੍ਰਕਿਰਤੀ ਤੋਂ ਵੀ ਪਰਾ ਰੂਪ ਨੇ, ਤਿੰਨਾਂ ਦੇਵਤਿਆਂ ਤੋਂ ਵੀ ਪਰਾ ਰੂਪ ਨੇ, ਪਰੈ ਤੇ ਉੱਚਾ ਇਸ ਪ੍ਰਕਾਰ ਪਰਾ ਰੂਪ ਤੇ ਹਨ। ਜਿਹੜੇ ਪਰੇ ਤੋਂ ਪਰੇ ਨੇ ਉਹਨਾਂ ਤੋਂ ਵੀ ਪਰੇ ਰੂਪ ਨੇ, ਤੇ ਪਰਮੇਸ਼ਰ ਜੀ ਸਾਰਿਆਂ ਤੋਂ ਉੱਚੇ ਨੇ, ਸਾਰਿਆਂ ਤੋਂ ਸੁੱਚੇ ਨੇ। ਪਰਮੇਸ਼ਰ ਜੀ ਦਾ ਜਸ ਨਾਮ ਵੀ ਸਭ ਤੋਂ ਉੱਚਾ, ਸਭ ਤੋਂ ਪਵਿੱਤਰ ਹੈ।
1: ਹਰ ਗੰਭੀਰ ਅਥਾਹੇ,
0: ਫਿਰ ਪਰਮੇਸ਼ਰ ਜੀ ਗਹਿਰ ਅਤਿਅੰਤ ਡੂੰਘੇ ਨੇ, ਗੰਭੀਰ ਨਿਰਹਲ ਨੇ, ਅਥਾਹਯੋ ਅਤੁੱਲ ਸਰੂਪ ਨੇ, ਅਪ੍ਰਾਪਤ ਰੂਪ ਨੇ ਅਥਾਹਯੋ। ਤੇ ਇਸ ਪਰਮੇਸ਼ਰ ਜੀ ਦਾ ਥਾਹ ਅੰਤ ਨਹੀਂ ਜਾਣਿਆ ਜਾਂਦਾ ਹੈ ਜੀਓ।
1: ਪੂਤ ਮਿਲਿਓ ਭਗਤਨ ਕਾ,
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਪਰੇ ਤੋਂ ਪਰੇ ਨੇ, ਫਿਰ ਸੰਤ ਜਨਾਂ ਦਾ ਤਿਸ ਦੇ ਨਾਲ ਪਿਆਰ ਕਿਵੇਂ ਬਣਦਾ ਹੈ? ਕਿਉਂਕਿ ਫਿਰ ਪਰਮੇਸ਼ਰ ਜੀ ਤੇ ਪਰੇ ਤੋਂ ਪਰੇ ਅਪ੍ਰਾਪਤ ਰੂਪ ਬਹੁਤ ਦੂਰ ਹੋਏ ਨਾ। ਤੇ ਜਿਹੜੇ ਪਰਮੇਸ਼ਰ ਜੀ ਸਦਾ ਦੂਰ ਰੂਪ ਹੀ ਨੇ, ਉਸ ਦੇ ਨਾਲ ਸੰਤ ਜਨਾਂ ਦਾ ਪ੍ਰੇਮ ਕਿਵੇਂ ਬਣ ਆਉਂਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਆਪਣੇ ਸੰਤ ਜਨਾਂ ਤੋਂ ਦੂਰ ਨਹੀਂ, ਆਪਣੇ ਸੰਤ ਜਨਾਂ ਦੇ ਨਾਲ ਤਾਂ ਓਤ ਪੋਤ ਮਿਲਿਓ ਭਗਤਨ ਕਉ, ਆਪਣੇ ਭਗਤ ਜਨਾਂ ਨੂੰ ਓਤ ਪੋਤ ਰੂਪ ਹੋ ਕਰਕੇ ਮਿਲੇ ਹੋਏ ਨੇ, ਤਾਣੇ ਪੇਟੇ ਦੀ ਨਿਆਈ ਮਿਲੇ ਹੋਏ ਨੇ। ਜਿਸ ਪ੍ਰਕਾਰ ਤਾਣਾ ਪੇਟਾ ਸਾਧ ਸੰਗਤ ਜੀ ਕਿਹਾ ਜਾਂਦਾ ਕੱਪੜੇ ਬੁਣੇ ਜਾਂਦੇ ਸਨ ਨਾ, ਅੱਜ ਵੀ ਕੁਝ ਥਾਵਾਂ 'ਤੇ ਹੱਥਾਂ ਦੇ ਨਾਲ ਕੱਪੜਾ ਬੁਣਿਆ ਜਾਂਦਾ। ਪਹਿਲਾਂ ਚਰਖੇ ਦੇ ਨਾਲ ਕਪਾਹ ਨੂੰ ਕੱਤ ਕੇ ਸੂਤ ਬਣਾਇਆ ਜਾਂਦਾ ਸੀ, ਫਿਰ ਸੂਤ ਦੇ ਨਾਲ ਬਸਤਰ ਬੁਣੇ ਜਾਇਆ ਕਰਦੇ ਸਨ, ਜਿਵੇਂ ਭਗਤ ਕਬੀਰ ਸਾਹਿਬ ਜੀ ਵੀ ਬਸਤਰ ਬੁਣਿਆ ਕਰਦੇ ਸਨ। ਇਸੇ ਪ੍ਰਕਾਰ ਬੀਬੀਆਂ ਮਾਤਾਵਾਂ ਕਰੋਸ਼ੀਏ ਦੇ ਨਾਲ ਜਾਂ ਸਲਾਈਆਂ ਦੇ ਨਾਲ ਸਵੈਟਰ ਇਤਿਆਦਿਕ ਬੁਣਦੀਆਂ ਨੇ, ਅਤੇ ਸਾਧ ਸੰਗਤ ਜੀ ਜਿਹੜਾ ਸਵੈਟਰ ਬੁਣਿਆ ਹੁੰਦਾ ਹੈ ਵੇਖਣ ਨੂੰ ਇੱਕ ਪੜਦਾ ਇੱਕ ਰੂਪ ਹੀ ਲੱਗਦਾ ਨਾ, ਪਰ ਉਸ ਦੇ ਵਿੱਚ ਉੱਨ ਦੇ ਜਿਹੜੇ ਧਾਗੇ ਨੇ ਉਹ ਆਡੇ ਰੁੱਖ ਅਤੇ ਲੰਬੇ ਰੁੱਖ ਹੋਇਆ ਕਰਦੇ ਨੇ। ਇਸ ਪ੍ਰਕਾਰ ਉਣਿਆ ਹੋਇਆ ਕੱਪੜਾ ਲੰਬਾ ਥਾਂ ਨੂੰ ਕੋਈ ਵੀ ਲੈ ਲਈਏ, ਜਿਹੜੇ ਲੰਬੇ ਰੁੱਖ ਅਤੇ ਆਡੇ ਰੁੱਖ ਉਸ ਦੇ ਅੰਦਰ ਧਾਗੇ ਹੋਇਆ ਕਰਦੇ ਨੇ ਉਸ ਨੂੰ ਕਿਹਾ ਜਾਂਦਾ ਤਾਣਾ ਅਤੇ ਪੇਟਾ। ਲੰਬੇ ਰੁੱਖ ਵਿੱਚ ਤਾਣਾ, ਇਸੇ ਪ੍ਰਕਾਰ ਜੋ ਆਡੇ ਰੁੱਖ ਨੂੰ ਪਾਇਆ ਜਾਵੇ ਤਾਂ ਇਸ ਨੂੰ ਪੇਟਾ ਕਿਹਾ ਜਾਂਦਾ। ਥੋੜ੍ਹੇ ਜੇ ਪੁਰਾਣੇ ਸਮੇਂ ਵੱਲ ਨੂੰ ਜਾਈਏ, ਪਿੰਡਾਂ ਵਿੱਚ ਹੁਣ ਵੀ ਰਿਵਾਜ ਹੈ ਵਾਣ ਲੈ ਕਰਕੇ ਸਾਣ ਇਤਿਆਦਿਕ ਦਾ ਜਾਂ ਮੁੰਜ ਦਾ, ਅਤੇ ਹੱਥਾਂ ਦੇ ਨਾਲ ਮੰਜੇ ਉਣੇ ਜਾਇਆ ਕਰਦੇ ਨੇ। ਤਾਂ ਜਦੋਂ ਮੰਜੇ ਉਣੇ ਜਾਇਆ ਕਰਦੇ ਨੇ ਨਾ, ਤਾਂ ਪਹਿਲਾਂ ਕਿਹਾ ਜਾਂਦਾ ਜੀ ਇਸ ਨੂੰ ਤਾਣਾ ਪਾ ਦਈਏ, ਫਿਰ ਪੇਟਾ ਪਾਇਆ ਜਾਂਦਾ। ਲੰਬੇ ਰੁੱਖ ਅਤੇ ਆਡੇ ਰੁੱਖ ਤੰਦ ਹੋਣ, ਰੱਸੀਆਂ ਹੋਣ, ਧਾਗੇ ਹੋਣ, ਇਸੇ ਪ੍ਰਕਾਰ ਉੱਨ ਹੋਵੇ ਉਸ ਨੂੰ ਤਾਣਾ ਅਤੇ ਪੇਟਾ ਕਿਹਾ ਜਾਂਦਾ। ਬਸਤਰ ਤਾਂ ਸਭਨਾਂ ਨੇ ਪਹਿਨੇ ਨੇ ਨਾ, ਬਸਤਰ ਨੂੰ ਦੇਖੀਏ ਤਾਂ ਧਾਗਾ ਕੋਈ ਨਜ਼ਰ ਨਹੀਂ ਆਉਂਦਾ, ਮੂਲ ਰੂਪ ਵਿੱਚ ਕੱਪੜਾ ਹੀ ਨਜ਼ਰ ਆਉਂਦਾ। ਪਰ ਕੱਪੜਾ ਕਿਵੇਂ ਬਣਿਆ ਜੀ? ਲੰਬੇ ਰੁੱਖ ਅਤੇ ਆਡੇ ਰੁੱਖ ਧਾਗੇ ਜਿਹੜੇ ਨੇ ਗੁੰਦੇ ਹੋਏ ਨੇ, ਮਿਲਾਏ ਹੋਏ ਨੇ। ਇਸ ਪ੍ਰਕਾਰ ਇਸ ਨੂੰ ਕਿਹਾ ਜਾਂਦਾ ਤਾਣਾ ਅਤੇ ਪੇਟਾ। ਜਦੋਂ ਤਾਣਾ ਪੇਟਾ ਮਿਲ ਗਿਆ ਤਾਂ ਤਾਣਾ ਅਤੇ ਪੇਟਾ ਵੱਖਰਾ ਵੱਖਰਾ ਨਜ਼ਰ ਨਹੀਂ ਆਉਂਦਾ, ਇੱਕ ਬਸਤਰ ਇੱਕ ਕੱਪੜਾ ਹੀ ਨਜ਼ਰ ਆਉਂਦਾ ਹੈ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਕੱਪੜੇ ਦੇ ਅੰਦਰ ਤਾਣਾ ਪੇਟਾ ਰਲ ਮਿਲ ਰਿਹਾ ਹੈ, ਇੱਕ ਦੂਸਰੇ ਦੇ ਅੰਦਰ ਗੁੰਦਿਆ ਹੋਇਆ ਹੈ, ਇੱਕ ਰੂਪ ਹੀ ਹੋ ਰਿਹਾ ਨਾ, ਇਸ ਪ੍ਰਕਾਰ ਪਰਮੇਸ਼ਰ ਜੀ ਆਪਣੇ ਸੰਤ ਜਨਾਂ ਦੇ ਨਾਲ, ਭਗਤ ਜਨਾਂ ਦੇ ਨਾਲ ਇੱਕਮਿਕ ਰੂਪ ਹੀ ਹੋ ਰਹੇ ਨੇ। ਸੰਤ ਜਨ ਅਤੇ ਪਰਮੇਸ਼ਰ ਜੀ ਦੇ ਅੰਦਰ ਕੋਈ ਭੇਦ ਨਹੀਂ ਹੋਇਆ ਜਾਂਦਾ। ਸੰਤਾਂ ਕਉ ਮਤ ਕੋਈ ਨਿੰਦਾਉ, ਸੰਤ ਰਾਮ ਹੈ ਏਕੋ। ਸੰਤ ਜਨ ਅਤੇ ਪਰਮੇਸ਼ਰ ਜੀ ਦੇ ਪਿਆਰੇ ਓਤ ਪੋਤ, ਤਾਣੇ ਪੇਟੇ ਦੀ ਨਿਆਈ ਤਦਾਕਾਰ ਹੋਏ ਰਹਿੰਦੇ, ਮਿਲੇ ਹੋਏ ਰਹਿੰਦੇ, ਇੱਕ ਰੂਪ ਹੀ ਹੋਏ ਰਹਿੰਦੇ ਹਨ ਜੀਓ।
1: ਜਨ ਪਰਦਾ ਲਾਹਿਓ,
0: ਪਰਮੇਸ਼ਰ ਜੀ ਨੇ ਆਪਣੇ ਪਿਆਰਿਆਂ ਦੇ ਹਿਰਦਿਆਂ ਦੇ ਅੰਦਰੋਂ ਭਰਮ ਦਾ ਪਰਦਾ ਹੀ ਲਾਹ ਦਿੱਤਾ ਹੈ। ਇਸ ਪ੍ਰਕਾਰ ਜੇ ਤੇ ਵਿੱਚ ਕੋਈ ਪਰਦਾ ਹੋਵੇ ਫਿਰ ਤੇ ਦੋ ਹੋਣ, ਪਰ ਪਰਦਾ ਹੀ ਉਤਾਰ ਦਿੱਤਾ ਹੈ ਭਰਮ ਦਾ, ਏਕਮੇਕ ਰੂਪ ਹੀ ਹੋ ਰਹੇ ਹਨ ਜੀ।
1: ਗੁਰ ਪ੍ਰਸਾਦ ਗਾਵੇ ਗੁਣ ਨਾਨਕ,
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਦਾ ਹੀ ਗਾਉਂਦੇ ਹਨ।
1: ਸਹਿਜ ਸਮਾਧ ਸਮਾਹਿਓ,
0: ਇਸ ਪ੍ਰਕਾਰ ਭਾਈ ਸਹਿਜ ਅਚੁੱਤ ਸਰੂਪ ਪਰਮੇਸ਼ਰ ਜੀ ਅੰਦਰ ਸਮਾਧ ਨਿਰਵਿਕਲਪ ਸਮਾਧੀ ਕਰਕੇ ਸਮਾਹਿਓ ਸਮਾਏ ਰਹਿੰਦੇ ਨੇ। ਸਮਾਹਿਓ ਸਮਾਹੜਾ ਬਣਿਆ ਰਹਿੰਦਾ ਕਿ ਨਿਰਵਿਕਲਪ ਹੋ ਕਰਕੇ ਪਰਮੇਸ਼ਰ ਜੀ ਦੀ ਬੰਦਗੀ ਦੇ ਅੰਦਰ ਹੀ ਜੁੜੇ ਰਹੀਏ, ਫਿਰ ਸਾਰਿਆਂ ਸੰਕਲਪਾਂ ਅਤੇ ਵਿਕਲਪਾਂ ਦਾ ਤਿਆਗ ਕਰਕੇ ਸਿਮਰਨ ਦੇ ਵਿੱਚ ਜੁੜ ਕਰਕੇ ਸਿਮਰਨ ਰੂਪ ਹੀ ਹੋਏ ਰਹਿੰਦੇ ਹਨ ਜੀਓ।
1: ਕਾਨੜਾ ਮਹੱਲਾ ਪੰਜਵਾਂ,
0: ਕਾਨੜਾ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਸੰਤਨ ਪਹਿ ਆਪ ਉਧਾਰਨ ਆਇਓ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸੰਤ ਜਾਨੀ ਪਰਮੇਸ਼ਰ ਜੀ ਦੇ ਨਾਲ ਪਿਆਰ ਕਰਦੇ ਨੇ, ਜਾਂ ਪਰਮੇਸ਼ਰ ਜੀ ਵੀ ਸੰਤਾਂ ਦੇ ਨਾਲ ਪਿਆਰ ਕਰਦੇ ਨੇ, ਕਿਰਪਾ ਕਰਕੇ ਦੱਸੋ ਜੀ। ਅਤੇ ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਜੀ ਪਰਮੇਸ਼ਰ ਜੀ ਆਪਣੇ ਸੰਤ ਜਨਾਂ ਦੇ ਨਾਲ ਅਤਿਅੰਤ ਪਿਆਰ ਕਰਦੇ ਨੇ। ਮਹਾਰਾਜ ਕੋਈ ਉਦਾਹਰਣ ਦੇ ਕੇ ਤਾਂ ਸਮਝਾਓ ਨਾ। ਅਤੇ ਹਜ਼ੂਰ ਬਚਨ ਕਰਦੇ ਨੇ ਜਦੋਂ ਸੰਤ ਜਨਾਂ ਦੇ ਉੱਪਰ ਕੋਈ ਭੀੜਾ ਬਣ ਜਾਂਦੀ ਹੈ ਨਾ, ਜਦੋਂ ਕੋਈ ਵਿਪਤਾ ਬਣ ਜਾਂਦੀ ਹੈ ਨਾ, ਜਦੋਂ ਕੋਈ ਸੰਤਾਂ ਦਾ ਅਨਾਦਰ ਕਰਨਾ ਚਾਹੁੰਦਾ ਨਾ, ਅਤੇ ਪਰਮੇਸ਼ਰ ਜੀ ਆਪਣੇ ਸੰਤ ਜਨਾਂ ਦਾ ਉਧਾਰ ਕਰਨ ਵਾਸਤੇ ਆਪ ਪ੍ਰਗਟ ਹੋ ਜਾਂਦੇ ਨੇ। ਜਿਵੇਂ ਪ੍ਰਹਿਲਾਦ ਭਗਤ ਦੀ ਰੱਖਿਆ ਵਾਸਤੇ ਨਰਸਿੰਘ ਰੂਪ ਹੋ ਕਰਕੇ ਥੰਮ ਨੂੰ ਪਾੜ ਕੇ ਪ੍ਰਗਟ ਹੋ ਗਏ, ਜਿਵੇਂ ਭਗਤ ਨਾਮਦੇਵ ਸਾਹਿਬ ਜੀ ਦਾ ਬ੍ਰਾਹਮਣਾ ਪੰਡਿਤਾਂ ਨੇ ਨਿਰਾਦਰ ਕਰਨਾ ਚਾਹਿਆ, ਧੱਕੇ ਮਾਰ ਕੇ ਮੰਦਰ 'ਚੋਂ ਉਠਾਲ ਦਿੱਤਾ, ਅਤੇ ਤਿੰਨਾਂ ਨੇ ਹਰ ਜਸ ਕਥਨ ਕੀਤਾ, ਭੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕਉ ਆਇਆ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜ ਗਏ, ਪ੍ਰੇਮ ਦੇ ਉਲਾਂਭੇ ਵੀ ਦਿੱਤੇ, ਅਤੇ ਇਸੇ ਪ੍ਰਕਾਰ ਬਚਨ ਹੈ ਨਾ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਸ਼ਾ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰਗੁਣ ਉਚਰੈ ਭਗਤ ਜਨਾ ਕਾ ਦੇਹੁਰਾ ਫਿਰੈ। ਜਿਵੇਂ ਜਿਵੇਂ ਪਰਮੇਸ਼ਰ ਜੀ ਦੇ ਪਿਆਰੇ ਭਗਤ ਜਨ ਭਗਤ ਨਾਮਦੇਵ ਸਾਹਿਬ ਜੀ ਹਰ ਜਸ ਨੂੰ ਉਚਾਰਦੇ ਨੇ, ਥੋੜ੍ਹੇ ਦਿਨ ਪਹਿਲਾਂ ਵੀ ਬਚਨ ਆਇਆ ਸੀ ਗੁਰਬਾਣੀ ਦੇ ਅੰਦਰ ਪ੍ਰਸੰਗ ਵਿੱਚ ਕਿ ਪਰਮੇਸ਼ਰ ਜੀ ਨੇ ਆਤ ਭੁਜ ਰੂਪ ਅਪਾਰ ਲਾ, ਅਤਿਅੰਤ ਲੰਮੀਆਂ ਲੰਮੀਆਂ ਭੁਜਾਵਾਂ ਵਾਲਾ, ਲੰਮੀਆਂ ਬਾਹਾਂ ਵਾਲਾ ਰੂਪ ਧਾਰਨ ਕੀਤਾ, ਅਤੇ ਜੱਫਾ ਮਾਰ ਕੇ ਮੰਦਰ ਨੂੰ ਅਤੇ ਮੰਦਰ ਹੀ ਘੁਮਾ ਦਿੱਤਾ। ਇਸ ਪ੍ਰਕਾਰ ਆਪਣੇ ਪਿਆਰਿਆਂ ਦੀ ਰਖਵਾਲੀ ਵਾਸਤੇ ਪਰਮੇਸ਼ਰ ਜੀ ਆਪ ਪੁੱਜ ਜਾਂਦੇ ਹਨ। ਸੋ ਹਜ਼ੂਰ ਫਰਮਾਉਂਦੇ ਨੇ ਐਸਾ ਪਿਆਰ ਹੈ ਵਾਹਿਗੁਰੂ ਜੀ ਦਾ, ਆਪਣੇ ਸੰਤਾਂ ਦੇ ਨਾਲ ਭਗਤਾਂ ਦੇ ਨਾਲ ਆਪ ਉਧਾਰ ਕਰਨ ਵਾਸਤੇ ਆ ਜਾਂਦੇ ਨੇ। ਭਗਤ ਧੰਨਾ ਸਾਹਿਬ ਜੀ ਅਰਦਾਸਾਂ ਕਰਦੇ ਨੇ, ਮਹਾਰਾਜ ਕਿਰਪਾਲਤਾ ਕਰਕੇ ਦਰਸ਼ਨ ਦਿਓ ਅਤੇ ਭੋਜਨ ਪ੍ਰਸ਼ਾਦਾ ਛਕੋ, ਅਤੇ ਪਰਮੇਸ਼ਰ ਜੀ ਸਾਖਿਆਤਕਾਰ ਹੋ ਕਰਕੇ ਭਗਤ ਧੰਨੇ ਜੀ ਦਾ ਪ੍ਰਸ਼ਾਦਾ ਛਕਦੇ ਨੇ, ਉਹਨਾਂ ਦੀ ਕਿਰਤ ਦੇ ਵਿੱਚ ਉਹਨਾਂ ਦਾ ਬਚਨ ਮੰਨ ਕਰਕੇ ਸਾਰੇ ਪ੍ਰਕਾਰ ਸਰਬਤ ਪ੍ਰਕਾਰ ਸਾਥ ਦਿੰਦੇ ਨੇ, ਖੂਹ ਗੇੜਦੇ ਨੇ, ਬਲਦਾਂ ਨੂੰ ਹੱਕਦੇ ਨੇ, ਕਿਆਰੇ ਮੋੜਦੇ ਨੇ, ਗੋਡੀਆਂ ਕਰਦੇ ਨੇ, ਫਸਲਾਂ ਬੀਜਦੇ ਨੇ। ਇਸ ਪ੍ਰਕਾਰ ਵਾਹਿਗੁਰੂ ਜੀ ਆਪਣੇ ਪਿਆਰਿਆਂ ਦਾ ਉਧਾਰ ਕਰਨ ਵਾਸਤੇ ਆਪ ਹੀ ਆਉਂਦੇ ਹਨ ਜੀ। ਉਹ ਫਿਰ ਪੜ ਦਿਓ,
1: ਸੰਤਨ ਪਹੇ ਆਪ ਉਧਾਰਨ ਆਇਓ।
0: ਸਾਧ ਸੰਗਤ ਜੀ, ਇੱਕ ਰਾਜੇ ਦੀ ਸਭਾ ਲੱਗੀ ਹੋਈ ਸੀ ਤੇ ਸੰਤ ਜਨ ਮਹਾਤਮਾ ਜਨ ਕਥਾ ਕਰ ਰਹੇ ਨੇ, ਤੇ ਬਚਨ ਕੀਤਾ ਕਿ ਪਰਮੇਸ਼ਰ ਜੀ ਆਪਣੇ ਪਿਆਰਿਆਂ ਦੇ ਉਧਾਰ ਵਾਸਤੇ ਆਪ ਪਹੁੰਚ ਜਾਂਦੇ ਨੇ। ਸੰਤ ਜਨਾਂ ਦੇ ਉੱਪਰ ਕੋਈ ਭੀੜਾ ਬਣ ਜਾਵੇ, ਵਿਪਤਾ ਬਣ ਜਾਵੇ ਨਾ, ਅਤੇ ਭਗਤ ਜਨ ਸੱਚੇ ਦਿਲ ਦੇ ਨਾਲ ਹਿਰਦੇ ਦੇ ਵਿੱਚੋਂ ਜੁੜ ਕਰਕੇ ਅਰਜ਼ੋਈ ਕਰਦੇ ਨੇ, ਅਤੇ ਪਰਮੇਸ਼ਰ ਜੀ ਚੱਟ ਉੱਥੇ ਪਹੁੰਚ ਜਾਂਦੇ ਨੇ। ਰਾਜੇ ਨੇ ਕਥਾ ਸੁਣੀ ਅਤੇ ਮਨ ਵਿੱਚ ਸ਼ੰਕਾ ਆ ਗਿਆ, ਕਹਿਣ ਲੱਗਾ, ਮਹਾਤਮਾ ਜੀ, ਮੈਨੂੰ ਤੁਹਾਡੇ ਬਚਨ ਦੇ ਉੱਪਰ ਪ੍ਰਤੀਤੀ ਨਹੀਂ ਆਈ, ਭਰੋਸਾ ਨਹੀਂ ਆਇਆ, ਮੇਰੇ ਮਨ ਦੇ ਅੰਦਰ ਇੱਕ ਸ਼ੱਕ ਉਤਪੰਨ ਹੋ ਗਿਆ, ਮੇਰੇ ਮਨ ਦੇ ਅੰਦਰ ਇੱਕ ਭਰਮ ਪੈ ਗਿਆ। ਮਹਾਂਪੁਰਖਾਂ ਨੇ ਪੁੱਛਿਆ, ਰਾਜਨ, ਕੀ ਭਰਮ ਪੈ ਗਿਆ ਤੇਰੇ ਮਨ ਦੇ ਅੰਦਰ? ਕਹਿਣ ਲੱਗਾ, ਮਹਾਰਾਜ, ਤੁਸੀਂ ਨਾਲੇ ਤੇ ਪਰਮੇਸ਼ਰ ਜੀ ਨੂੰ ਰਾਜਿਆਂ ਦੇ ਰਾਜੇ ਤੇ ਮਹਾਰਾਜਿਆਂ ਦੇ ਮਹਾਰਾਜੇ ਕਥਨ ਕਰਦੇ ਹੋ। ਤੇ ਸੰਤ ਜਨਾਂ ਨੇ ਕਿਹਾ, ਭਾਈ, ਇਸ ਦੇ ਵਿੱਚ ਸ਼ੱਕ ਵੀ ਕੀ ਹੈ? ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਤੁਮ ਹੋ ਸਭ ਲੋਗਨ ਕੇ ਰਾਜਾ। ਇਸ ਪ੍ਰਕਾਰ ਸਾਰਿਆਂ ਲੋਕਾਂ ਦੇ ਰਾਜੇ ਨੇ, ਕੋਈ ਇੱਕ ਲੋਕ ਇੱਕ ਪ੍ਰਿਥਵੀ ਮੰਡਲ ਦੇ ਨਹੀਂ, ਜਿੰਨੇ ਕਰੋੜਾਂ ਬ੍ਰਹਿਮੰਡ ਕਰੋੜਾਂ ਲੋਕ ਕਹੇ ਜਾਂਦੇ ਨੇ, ਪਰਮੇਸ਼ਰ ਜੀ ਸਾਰਿਆਂ ਦੇ ਹੀ ਰਾਜਾ ਰੂਪ ਨੇ। ਅਤੇ ਰਾਜਾ ਕਹਿਣ ਲੱਗਾ, ਫਿਰ ਇਹੋ ਤੇ ਡਾਊਟ ਹੈ ਮੇਰੇ ਮਨ ਦੇ ਅੰਦਰ, ਇਹੋ ਤੇ ਸ਼ੱਕ ਹੈ, ਮੈਂ ਇੱਕ ਛੋਟੇ ਜਿਹੇ ਦੇਸ਼ ਦਾ, ਛੋਟੀ ਜਿਹੀ ਰਿਆਸਤ ਦਾ ਰਾਜਾ ਹੈ, ਅਤੇ ਮੈਨੂੰ ਆਪਣਾ ਕੰਮ ਕਰਨ ਵਾਸਤੇ ਆਪ ਨਹੀਂ ਕਰ ਜਾਣਾ ਪੈਂਦਾ। ਕੋਈ ਕੰਮ ਕਰਨਾ ਹੋਵੇ, ਕਿਸੇ ਨੂੰ ਸਹਾਇਤਾ ਦੀ ਲੋੜ ਹੋਵੇ, ਮੈਂ ਸਿਪਾਹੀ ਭੇਜ ਦਿੰਦਾ, ਕਿਧਰੇ ਕੋਈ ਚੋਰ ਧਾੜਵੀ ਪ੍ਰਜਾ ਨੂੰ ਤੰਗ ਕਰਦੇ ਹੋਣ, ਮੈਂ ਆਪਣੇ ਕੋਤਵਾਲ ਨੂੰ ਭੇਜ ਦਿੰਦਾ, ਕਿਧਰੇ ਕੋਈ ਬਗਾਵਤ ਹੋ ਜਾਵੇ, ਮੈਂ ਆਪਣੇ ਸੈਨਾਪਤੀ ਨੂੰ ਭੇਜ ਦਿੰਦਾ, ਮੈਨੂੰ ਮੇਰਾ ਕੰਮ ਕਰਨ ਵਾਸਤੇ ਆਪ ਨਹੀਂ ਜਾਣਾ ਪੈਂਦਾ, ਮੇਰਾ ਹੁਕਮ ਚੱਲਦਾ, ਭਾਵੇਂ ਕਿ ਮੈਂ ਛੋਟੀ ਜਿਹੀ ਰਿਆਸਤ ਦਾ ਰਾਜਾ ਹੈ, ਤਾਂ ਵੀ ਹੁਕਮ ਚੱਲਦਾ। ਅਤੇ ਜਿਹੜੇ ਪਰਮੇਸ਼ਰ ਜੀ ਕਰੋੜਾਂ ਬ੍ਰਹਿਮੰਡਾਂ ਦੇ ਰਾਜੇ ਨੇ, ਭਗਤ ਜਨਾਂ ਦੇ ਉੱਪਰ ਬਿਪਤਾ ਪੈ ਜਾਵੇ ਤਾਂ ਹੁਕਮ ਦੇ ਕੇ ਕਿਸੇ ਨੂੰ ਵੀ ਸਹਾਇਤਾ ਵਾਸਤੇ ਭੇਜ ਸਕਦੇ ਨੇ ਨਾ, ਕਿਸੇ ਦੇਵੀ ਨੂੰ, ਕਿਸੇ ਦੇਵਤੇ ਨੂੰ, ਕਿਸੇ ਪੈਗੰਬਰ ਨੂੰ, ਕਿਸੇ ਅਵਤਾਰ ਨੂੰ, ਕਿਸੇ ਵੀ ਸ਼ਕਤੀ ਨੂੰ ਪ੍ਰਗਟ ਕਰ ਦੇਣ। ਫਿਰ ਜਿਹੜੇ ਪਰਮੇਸ਼ਰ ਜੀ ਦਾ ਹੁਕਮ ਕਰੋੜਾਂ ਬ੍ਰਹਿਮੰਡਾਂ 'ਤੇ ਚੱਲਦਾ ਹੈ, ਉਸ ਪਰਮੇਸ਼ਰ ਜੀ ਨੂੰ ਆਪਣੇ ਸੰਤ ਜਨਾਂ ਦੇ ਉਧਾਰ ਵਾਸਤੇ ਆਪ ਆਉਣ ਦੀ ਕੀ ਲੋੜ ਹੈ? ਉਹ ਵੀ ਤਾਂ ਰਾਜਿਆਂ ਦੇ ਰਾਜੇ ਨੇ ਨਾ, ਮਹਾਰਾਜਿਆਂ ਦੇ ਮਹਾਰਾਜੇ ਨੇ ਨਾ, ਆਪਣੇ ਕਿਸੇ ਸੇਵਾਦਾਰ ਨੂੰ, ਕਿਸੇ ਕੋਤਵਾਲ ਨੂੰ, ਸਿੱਕਦਾਰ ਨੂੰ ਕਿਉਂ ਨਹੀਂ ਭੇਜ ਦਿੰਦੇ? ਪਰਮੇਸ਼ਰ ਜੀ ਆਪ ਕਿਉਂ ਆਉਂਦੇ ਨੇ? ਅਤੇ ਮਹਾਤਮਾ ਜੀ ਕਹਿਣ ਲੱਗੇ, ਰਾਜਨ, ਇਸ ਦਾ ਜਿਹੜਾ ਜਵਾਬ ਹੈ ਨਾ, ਤੈਨੂੰ ਅੱਠਵੇਂ ਦਿਨ ਦੇਵਾਂਗੇ। ਅਤੇ ਮਹਾਤਮਾ ਜੀ ਨੇ ਪਹਿਲਾ ਬਚਨ ਕਰ ਦਿੱਤਾ, ਕਹਿਣ ਲੱਗੇ, ਰਾਜਨ, ਅੱਜ ਤੋਂ ਅੱਠਵੇਂ ਦਿਨ ਤੇਰੇ ਬਾਗ ਦੇ ਅੰਦਰ ਸਭਾ ਲੱਗੇਗੀ। ਜਿਹੜਾ ਤੇਰਾ ਸੁੰਦਰ ਬਾਗ ਤੇ ਬਾਗ ਦੇ ਅੰਦਰ ਸੈਰਗਾਹ ਬਣਾਈ ਹੈ, ਤਲਾਬ ਬਣਾਇਆ ਨਾ, ਉਸ ਤਲਾਬ ਦੇ ਕਿਨਾਰੇ ਤੇ ਸਭਾ ਲਗਾਵਾਂਗੇ ਤੇ ਤੇਰੇ ਇਸ ਸਵਾਲ ਦਾ ਜਵਾਬ ਵੀ ਤੈਨੂੰ ਉੱਥੇ ਹੀ ਦੇਵਾਂਗੇ। ਕਹਿਣ ਲੱਗਾ ਜੀ ਸਤ ਬਚਨ। ਸਤ ਦਿਨ ਦੇ ਦਿਨ ਤਾਂ ਰਾਜੇ ਦੇ ਮਹਿਲ ਵਿੱਚ ਜਿੱਥੇ ਦਰਬਾਰ ਨਿੱਤ ਸੱਜਦਾ ਸੀ ਸਭਾ ਵਿੱਚ ਸੱਜਦਾ ਰਿਹਾ, ਤੇ ਅੱਠਵੇਂ ਦਿਨ ਮਹਾਤਮਾ ਦੇ ਕਹਿਣ ਦੇ ਅਨੁਸਾਰ ਬਾਗ ਦੇ ਵਿੱਚ ਤਲਾਬ ਦੇ ਕਿਨਾਰੇ ਤੇ ਦੀਵਾਨ ਸੱਜ ਗਿਆ ਤੇ ਰਾਜਾ ਦੀਵਾਨ ਵਿੱਚ ਸਭਾ ਵਿੱਚ ਬੈਠ ਗਿਆ ਤੇ ਸੰਤਾਂ ਨੇ ਪ੍ਰਬੰਧ ਕਰਕੇ ਨਾ ਇੱਕ ਰਾਜੇ ਦਾ ਜਿਹੜਾ ਛੋਟਾ ਜਿਹਾ ਪੁੱਤਰ ਸੀ, ਗੋਦੀ ਦਾ ਬਾਲਕ ਸੀ, ਉਸ ਦੇ ਆਕਾਰ ਦਾ ਉਸ ਜਿੱਡਾ ਇੱਕ ਮੋਮ ਦਾ ਪੁਤਲਾ ਜਿਹਾ ਬਣਵਾ ਲਿਆ। ਤੇ ਜਿਹੜੀ ਦਾਸੀ ਸੀ ਨਾ ਰਾਜੇ ਦੀ, ਜਿਹੜੀ ਸਦਾ ਰਾਜੇ ਦੇ ਪੁੱਤਰ ਨੂੰ ਸ਼ਹਿਜ਼ਾਦੇ ਨੂੰ ਗੋਦ ਵਿੱਚ ਚੁੱਕਦੀ ਤੇ ਖੜਾਉਂਦੀ ਸੀ, ਉਸ ਨੂੰ ਕਹਿ ਦਿੱਤਾ ਪੁੱਤਰ ਆ ਤੂੰ ਸਾਡਾ ਇੱਕ ਛੋਟਾ ਜਿਹਾ ਕੰਮ ਕਰਨਾ। ਪੁੱਛਿਆ ਮਹਾਤਮਾ ਜੀ ਸੇਵਾ ਦੱਸੋ ਕੀ ਆ ਗਿਆ ਮੇਰੇ ਤਾਈਂ। ਕਹਿਣਾ ਕੀਤਾ ਜਦੋਂ ਰਾਜੇ ਦੀ ਸਭਾ ਲੱਗੀ ਹੋਵੇ ਨਾ ਇਹ ਜਿਹੜਾ ਪੁਤਲਾ ਬਣਾਇਆ ਨਾ ਮੋਮ ਦਾ ਅਥਵਾ ਪਲਾਸਟਿਕ ਦਾ, ਇਹ ਪੁਤਲਾ ਲੈ ਕਰਕੇ ਚੁੱਕ ਕੇ ਤੂੰ ਸਭਾ ਦੇ ਵਿੱਚ ਆਉਣਾ। ਕਹਿਣ ਲੱਗੀ ਜੀ ਸਤ ਬਚਨ, ਧੰਨ ਭਾਗ ਤੁਹਾਡੇ ਬਚਨ ਦੇ ਨਾਲ ਮੈਨੂੰ ਸੇਵਾ ਕਮਾਉਣ ਦਾ ਸਮਾਂ ਮਿਲਿਆ। ਸਭਾ ਸੱਜੀ ਹੋਈ ਹੈ, ਰਾਜਾ ਦਰਬਾਰ ਵਿੱਚ ਸਰੋਵਰ ਦੇ ਤਲਾਬ ਦੇ ਕਿਨਾਰੇ ਤੇ ਬਾਗ ਦੇ ਵਿੱਚ ਸਭਾ ਲਾ ਕੇ ਬੈਠਾ ਹੋਇਆ। ਮਹਾਤਮਾ ਜੀ ਵਿਖਿਆਨ ਕਰ ਰਹੇ ਨੇ, ਬਚਨ ਕਰ ਰਹੇ ਨੇ, ਜਿਵੇਂ ਮਹਾਤਮਾ ਨੇ ਸਮਝਾਇਆ ਸੀ ਰਾਜੇ ਦੀ ਦਾਸੀ ਉਸ ਮੋਮ ਦੇ ਬਣਾਏ ਹੋਏ ਪੁਤਲੇ ਨੂੰ ਜੋ ਸ਼ਹਿਜ਼ਾਦੇ ਦੇ ਆਕਾਰ ਦਾ ਛੋਟਾ ਜਿਹਾ ਗੋਦ ਵਿੱਚ ਚੁੱਕਿਆ ਹੋਇਆ ਤੇ ਸਭਾ ਵਿੱਚ ਆ ਗਈ। ਜਦੋਂ ਸਭਾ ਵਿੱਚ ਆ ਗਈ ਨਾ ਮਹਾਤਮਾ ਦੇ ਪਾਸ ਆਈ ਤੇ ਮਹਾਤਮਾ ਨੇ ਉਸ ਪੁਤਲੇ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ। ਜਦੋਂ ਗੋਦ ਵਿੱਚ ਚੁੱਕ ਲਿਆ ਤੇ ਰਾਜਾ ਬੜਾ ਖੁਸ਼ ਹੋਇਆ, ਅੱਜ ਤੇ ਭਾਗ ਹੀ ਜਾਗ ਪਏ ਮੇਰੇ ਪੁੱਤਰ ਨੂੰ। ਰਾਜਾ ਮਨ ਵਿੱਚ ਸੋਚਦਾ ਮੇਰੇ ਪੁੱਤਰ ਨੂੰ ਮਹਾਤਮਾ ਨੇ ਗੋਦੀ ਵਿੱਚ ਲਿਆ, ਮਹਾਤਮਾ ਦਾ ਪਿਆਰ ਮਿਲ ਗਿਆ, ਆਸ਼ੀਰਵਾਦ ਮਿਲ ਗਿਆ, ਇਹ ਲੰਬੀ ਉਮਰ ਵਾਲੇ ਹੋਵੇ ਲੰਬੀ ਉਮਰ ਵਾਲਾ ਹੋਵੇਗਾ, ਇਹ ਵੱਡਿਆ ਭਾਗਾ ਵਾਲਾ ਹੋਵੇਗਾ, ਇਹ ਸ੍ਰੇਸ਼ਟ ਮਤ ਵਾਲਾ ਹੋਵੇਗਾ। ਇਸ 'ਤੇ ਮਹਾਤਮਾ ਜੀ ਪ੍ਰਸੰਨ ਹੋ ਗਏ ਅਤੇ ਮਹਾਤਮਾ ਜੀ ਨੇ ਫਿਰ ਕੌਤਕ ਵਰਤਾ ਦਿੱਤਾ। ਉਹ ਜਿਹੜਾ ਪੁਤਲਾ ਸੀ ਨਾ ਕੱਪੜਿਆਂ ਵਿੱਚ ਲਪੇਟਿਆ ਹੋਇਆ ਚਲਾ ਕਰਕੇ ਵਗਾ ਕਰਕੇ ਤਲਾਬ ਵਿੱਚ ਸੁੱਟ ਦਿੱਤਾ, ਪਾਣੀ ਵਿੱਚ ਸੁੱਟ ਦਿੱਤਾ। ਜਦੋਂ ਪਾਣੀ ਵਿੱਚ ਸੁੱਟਿਆ ਤਾਂ ਰਾਜੇ ਦੇ ਮਨ ਨੂੰ ਦਿਲ ਨੂੰ ਹੌਲ ਪੈ ਗਿਆ, ਰੁੱਗ ਭਰਿਆ ਗਿਆ ਕਲੇਜੇ ਨੂੰ ਕਿ ਮੈਂ ਤਾਂ ਸਮਝਦਾ ਸੀ ਸੰਤਾਂ ਨੇ ਭਲਾ ਕਰ ਦਿੱਤਾ, ਮੇਰੇ ਪੁੱਤ ਨੂੰ ਪਿਆਰ ਕਰਦੇ ਨੇ, ਪਰ ਸੰਤਾਂ ਨੇ ਕੀ ਕੀਤਾ ਮੇਰਾ ਪੁੱਤ ਪਾਣੀ 'ਚ ਸੁੱਟ ਦਿੱਤਾ, ਡੁੱਬ ਕੇ ਮਾਰੀ ਨਾ ਜਾਵੇ। ਕਾਹਲੀ ਦੇ ਨਾਲ ਰਾਜੇ ਨੇ ਛਾਲ ਮਾਰੀ ਤਲਾਬ ਦੇ ਵਿੱਚ ਅਤੇ ਜਿਹੜਾ ਪੁਤਲਾ ਸੰਤਾਂ ਨੇ ਸੁੱਟਿਆ ਸੀ ਨਾ ਧਾ ਕਰਕੇ ਉਸ ਵੱਲ ਨੂੰ ਵਧਿਆ ਅਤੇ ਚੱਟ ਚੁੱਕ ਕੇ ਪਾਣੀ ਵਿੱਚੋਂ ਬਾਹਰ ਲਿਆਇਆ। ਜਦੋਂ ਪਾਣੀ 'ਚੋਂ ਚੁੱਕ ਕੇ ਬਾਹਰ ਲਿਆਇਆ ਅਤੇ ਕੱਪੜੇ ਨੂੰ ਉਘੇੜ ਕੇ ਖੋਲ੍ਹ ਕੇ ਦੇਖਿਆ ਅਤੇ ਵਿੱਚ ਮੋਮ ਦਾ ਪੁਤਲਾ, ਰਾਜੇ ਦਾ ਬੱਚਾ, ਰਾਜੇ ਦਾ ਸ਼ਹਿਜ਼ਾਦਾ, ਰਾਜੇ ਦਾ ਪੁੱਤਰ ਤੇ ਵਿੱਚ ਹੈ ਹੀ ਨਹੀਂ, ਇਹ ਮੋਮ ਦਾ ਪੁਤਲਾ ਸੀ। ਹੈਰਾਨ ਹੋਇਆ, ਮਹਾਂਪੁਰਖੋ ਇਹ ਕੀ ਕੌਤਕ ਵਰਤਾਇਆ, ਮੈਨੂੰ ਭੁਲੇਖਾ ਪੈ ਗਿਆ ਸੀ ਮੇਰਾ ਪੁੱਤਰ ਰਾਜ ਪੁੱਤਰ ਤੁਸਾਂ ਪਾਣੀ 'ਚ ਸੁੱਟ ਦਿੱਤਾ। ਅਤੇ ਮਹਾਤਮਾ ਜੀ ਕਹਿਣ ਲੱਗੇ ਰਾਜਨ ਅੱਠ ਦਿਨ ਪਹਿਲਾਂ ਕੀਤੇ ਹੋਏ ਇਹ ਤੇਰੇ ਸਵਾਲ ਦਾ ਜਵਾਬ ਹੈ। ਤੂੰ ਕਿਹਾ ਸੀ ਨਾ ਪਰਮੇਸ਼ਰ ਜੀ ਦਾ ਹੁਕਮ ਸਾਰੇ ਲੋਕਾਂ 'ਤੇ ਸੱਚ ਚੱਲਦਾ ਹੈ ਅਤੇ ਜਦੋਂ ਕਿਸੇ ਪਿਆਰੇ 'ਤੇ ਭੀੜ ਪੈ ਜਾਂਦੀ ਹੈ ਪਰਮੇਸ਼ਰ ਜੀ ਆਪ ਕਿਉਂ ਆਉਂਦੇ ਨੇ, ਕਿਸੇ ਸੇਵਾਦਾਰ ਨੂੰ ਕਿਉਂ ਨਹੀਂ ਭੇਜਦੇ? ਹੁਣ ਤੈਨੂੰ ਵੀ ਤਾਂ ਇਹ ਲੱਗਿਆ ਨਾ ਤੇਰੇ ਪੁੱਤਰ 'ਤੇ ਭੀੜਾ ਪੈ ਗਈ ਹੈ, ਤੈਨੂੰ ਲੱਗਿਆ ਨਾ ਤੇਰਾ ਪੁੱਤਰ ਕਿਧਰੇ ਡੁੱਬ ਕੇ ਮਰ ਨਾ ਜਾਵੇ। ਮੰਤਰੀ ਤੇਰੇ ਕੋਲ ਸੀ, ਅਮੀਰ ਤੇਰੇ ਕੋਲ ਸੀ, ਵਜ਼ੀਰ ਤੇਰੇ ਕੋਲ ਸੀ, ਸੈਨਾਪਤੀ ਤੇਰੇ ਕੋਲ ਸੀ, ਸਿਪਾਹੀ ਤੇਰੇ ਕੋਲ ਸੀ, ਦਰਬਾਨ ਤੇਰੇ ਕੋਲ ਖੜ੍ਹੇ ਸੀ, ਇੰਨੇ ਸੇਵਾਦਾਰ ਹੁੰਦਿਆਂ ਹੋਇਆਂ ਆਪਣੇ ਪੁੱਤ ਨੂੰ ਕੱਢਣ ਵਾਸਤੇ ਪਾਣੀ 'ਚੋਂ ਕਿਸੇ ਸੇਵਾਦਾਰ ਨੂੰ ਕਿਉਂ ਨਹੀਂ ਭੇਜਿਆ? ਤੂੰ ਆਪ ਕਿਉਂ ਗਿਆ? ਤੇਰਾ ਤਾਂ ਹੁਕਮ ਚੱਲਦਾ ਨਾ, ਹੁਕਮ ਦੇ ਕੇ ਕਿਸੇ ਨੂੰ ਭੇਜਣਾ ਸੀ, ਆਪ ਪਾਣੀ 'ਚ ਛਾਲ ਕਿਉਂ ਮਾਰ ਦਿੱਤੀ? ਤੂੰ ਤਾਂ ਆਪਣੀ ਸ਼ਾਹੀ ਪੌਸ਼ਾਕੇ ਦੀ ਪਰਵਾਹ ਨਹੀਂ ਕੀਤੀ, ਆਪਣੀ ਪੱਗ ਦੀ ਪਰਵਾਹ ਨਹੀਂ ਕੀਤੀ, ਬਸਤਰ ਭਿੱਜ ਗਏ ਅਤੇ ਸਾਰਿਆਂ ਦੇ ਸੇਵਾਦਾਰਾਂ ਦੇ ਹੁੰਦਿਆਂ ਆਪ ਛਾਲ ਮਾਰ ਕੇ ਪਾਣੀ 'ਚ ਕਿਉਂ ਕੁੱਦ ਪਿਆ? ਕਿਉਂ ਛਾਲ ਮਾਰੀਏ? ਕਿਉਂ ਆਪਣਾ ਪੁੱਤ ਸਮਝ ਕੇ ਬਚਾਉਣ ਵਾਸਤੇ ਗਿਆ? ਕਹਿਣ ਲੱਗਾ ਮਹਾਤਮਾ ਜੀ ਇਹ ਮੇਰਾ ਪੁੱਤ ਸੀ, ਪੁੱਤ ਸਮਝਿਆ ਕਿ ਮੇਰਾ ਪੁੱਤ ਹੈ ਇਹ, ਅਤੇ ਮੇਰੇ ਪੁੱਤ ਦੇ ਨਾਲ ਮੇਰਾ ਪਿਆਰ ਇੰਨਾ ਕੁ ਹੈ, ਜਦੋਂ ਮੈਂ ਆਪਣੇ ਪੁੱਤ ਨੂੰ ਬਿਪਤਾ ਵਿੱਚ ਦੇਖਿਆ ਨਾ ਅਤੇ ਕਿਸੇ ਨੂੰ ਹੁਕਮ ਦੇਣ ਦਾ ਚੇਤਾ ਹੀ ਨਹੀਂ ਆਇਆ, ਪਿਆਰ ਵਿੱਚ ਬੱਝੇ ਨੇ ਮੈਂ ਆਪ ਹੀ ਛਾਲ ਮਾਰ ਦਿੱਤੀ। ਅਤੇ ਮਹਾਤਮਾ ਜੀ ਨੇ ਬਚਨ ਕੀਤਾ ਭਾਈ ਐਸਾ ਹੀ ਸੁਭਾਅ ਪਰਮੇਸ਼ਰ ਜੀ ਦਾ ਹੈ, ਭਾਵੇਂ ਕਰੋੜਾਂ ਦਾਸ ਕਰੋੜਾਂ ਦੇਵੀਆਂ ਅਤੇ ਦੇਵਤੇ ਤਿਸ ਦੇ ਚਰਨਾਂ ਵਿੱਚ ਹਾਜ਼ਰ ਨੇ, ਪਰ ਜਦੋਂ ਕਿਸੇ ਪਿਆਰੇ 'ਤੇ ਭੀੜਾ ਬਣ ਜਾਂਦੀ ਹੈ ਨਾ ਪਰਮੇਸ਼ਰ ਜੀ ਫਿਰ ਕਿਸੇ ਦੂਜੇ ਨੂੰ ਹੁਕਮ ਨਹੀਂ ਦਿੰਦੇ। ਜਿਵੇਂ ਤੂੰ ਪਿਤਾ ਧਰਮ ਨਿਭਾਉਣ ਵਾਸਤੇ ਪੁੱਤ ਨੂੰ ਬਚਾਉਣ ਵਾਸਤੇ ਆਪ ਛਾਲ ਮਾਰ ਦਿੱਤੀ ਨਾ, ਪਰਮੇਸ਼ਰ ਜੀ ਆਪਣੇ ਬਿਰਧ ਦੀ ਲਾਜ ਰੱਖਣ ਵਾਸਤੇ ਆਪਣੇ ਭਗਤਾਂ ਨੂੰ ਉਧਾਰਨ ਵਾਸਤੇ ਆਪ ਹੀ ਪ੍ਰਗਟ ਹੋ ਜਾਂਦੇ ਨੇ। ਭਾਈ ਇਹ ਸੁਭਾਅ ਹੈ ਪਰਮੇਸ਼ਰ ਜੀ ਦਾ, ਜਿੱਥੇ ਕਿੱਥੇ ਵੀ ਸੰਤ ਜਨਾਂ ਨੂੰ ਭਗਤ ਜਨਾਂ ਨੂੰ ਲੋੜ ਪੈ ਜਾਵੇ, ਵਿਪਤਾ ਪੈ ਜਾਵੇ, ਭੀੜਾ ਪੈ ਜਾਵੇ, ਸੰਕਟ ਪੈ ਜਾਵੇ, ਔਖਿਆਈ ਬਣ ਆਵੇ, ਪਰਮੇਸ਼ਰ ਜੀ ਆਪ ਸਹਾਇਤਾ ਕਰਦੇ ਨੇ। ਸੰਤਨ ਪਹਿ ਆਪ ਉਦਾਹਰਣ ਆਇਓ, ਐਸਾ ਪਿਆਰ ਹੈ ਪਰਮੇਸ਼ਰ ਜੀ ਦਾ ਆਪਣੇ ਪਿਆਰਿਆਂ ਦੇ ਨਾਲ, ਆਪਣੇ ਸੰਤ ਜਨਾਂ ਦੇ ਉਧਾਰ ਕਰਨ ਵਾਸਤੇ ਆਪ ਪ੍ਰਗਟ ਹੋ ਜਾਂਦੇ ਨੇ। ਇਸੇ ਪ੍ਰਕਾਰ
1: ਸੰਤਨ ਪਹਿ ਆਪ ਉਦਾਹਰਣ ਆਇਓ,
0: ਮਹਾਰਾਜ ਸਾਡੀ ਕਲਿਆਣ ਕਿਵੇਂ ਹੋਵੇ, ਸਾਡਾ ਭਲਾ ਕਿਵੇਂ ਹੋਵੇ, ਪਰਮੇਸ਼ਰ ਜੀ ਸਾਡਾ ਵੀ ਉਧਾਰ ਕਰ ਦੇਣ, ਮਹਾਰਾਜ ਐਸਾ ਉਪਦੇਸ਼ ਦਿਓ। ਇਸੇ ਹੀ ਪੰਕਤੀ ਦੁਆਰਾ ਫਿਰ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਹੇ ਭਾਈ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਰਹੋ, ਤੇ ਸ਼ਰਨ ਵਿੱਚ ਪੈ ਕਰਕੇ ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕਰੋ, ਪਰਮੇਸ਼ਰ ਜੀ ਆਪ ਉਧਾਰਨ ਸੰਤਨ ਪਹਿ ਆਇਓ। ਇਹ ਅਨਵੈ ਕਰਕੇ ਅਰਥ ਹੈ, ਮਹਾਰਾਜ ਮੈਂ ਆਪਣੇ ਉਧਾਰ ਵਾਸਤੇ ਕਿ ਮੇਰਾ ਵੀ ਉਧਾਰ ਹੋ ਜਾਵੇ, ਮੇਰੀ ਵੀ ਕਲਿਆਣ ਹੋ ਜਾਵੇ, ਮੇਰੀ ਵੀ ਗਤੀ ਹੋ ਜਾਵੇ, ਮੇਰੀ ਵੀ ਮੁਕਤੀ ਹੋ ਜਾਵੇ, ਮੈਂ ਵੀ ਬੰਧਨਾਂ ਤੋਂ ਛੁੱਟ ਜਾਵਾਂ, ਮੈਂ ਵੀ ਵਿਕਾਰਾਂ ਤੋਂ ਮੁਕਤ ਹੋ ਜਾਵਾਂ, ਆਪ ਜੀ ਦੇ ਸੰਤਾਂ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ। ਆਪ ਜੀ ਦੇ ਸੰਤ ਜਨ ਭਗਤ ਜਨ ਜਿਹੜੇ ਵਿਕਾਰਾਂ ਤੋਂ ਛੁੱਟੇ ਹੋਏ ਨੇ ਨਾ, ਮਹਾਰਾਜ ਆਪਣੇ ਆਪ ਦੇ ਉਧਾਰ ਵਾਸਤੇ ਆਪ ਜੀ ਦੇ ਪਿਆਰੇ ਸੰਤਾਂ ਦੀ ਸ਼ਰਨ ਵਿਖੇ ਆਇਆ, ਸੰਤ ਜਨਾਂ ਦੇ ਸਦਕਾ ਮੈਨੂੰ ਵੀ ਰੱਖ ਲੈਣਾ ਕਰੋ ਜੀ। ਮਹਾਰਾਜ ਜਿਹੜੇ ਸੰਤ ਆਪ ਜੀ ਦੇ ਬਖਸ਼ੇ ਹੋਏ ਨੇ, ਇਹਨਾਂ ਦੇ ਸਦਕਾ ਮੈਨੂੰ ਵੀ ਬਖਸ਼ ਲੈਣਾ ਕਰੋ। ਆਪ ਜੀ ਦਾ ਇਹ ਬਿਰਦ ਹੈ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਆਪ ਨਿਰਗੁਣ ਆਰਿਆਂ ਨੂੰ, ਔਗਣ ਆਰਿਆਂ ਨੂੰ ਵੀ ਸੰਤ ਜਨਾਂ ਦੇ ਸਦਕੇ ਰੱਖ ਲੈਣਾ ਕਰਦੇ ਹੋ, ਮਹਾਰਾਜ ਮੈਨੂੰ ਵੀ ਔਗਣ ਆਰੇ ਨੂੰ ਰੱਖ ਲਵੋ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਦਰਸ਼ਨ ਭੇਟਤ ਹੋਤ ਪੁਨੀਤਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਜਿਹੜੇ ਸੰਤ ਜਨ ਨੇ, ਇਹਨਾਂ ਦੇ ਦਰਸ਼ਨ ਮਾਤਰ ਕਰਨੇ ਦੇ ਨਾਲ ਪਵਿੱਤਰ ਹੋ ਜਾਈਦਾ ਹੈ, ਪਾਪਾਂ ਤੋਂ ਮੁਕਤੀ ਹੋ ਜਾਂਦੀ ਹੈ। ਸਾਧਕਾ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਰਾਜ ਉਹਨਾਂ ਦੇ ਦਰਸ਼ਨ ਕਰਕੇ ਹੀ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ।
1: ਹਰ ਹਰ ਮੰਤਰ ਦ੍ਰਿੜਾਇਓ।
0: ਮਹਾਰਾਜ ਜਿਹੜੇ ਆਪ ਜੀ ਦੇ ਸੰਤ ਜਨ ਨੇ ਨਾ, ਹਰ ਵੇਲੇ ਹਰੀ ਪਰਮੇਸ਼ਰ ਜੀ ਆਪ ਜੀ ਦੇ ਅੰਮ੍ਰਿਤ ਨਾਮ ਦਾ ਮੰਤਰ ਕਥਨ ਕਰਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ। ਇਸ ਪ੍ਰਕਾਰ ਆਪ ਤੇ ਦ੍ਰਿੜ ਕੀਤਾ ਹੋਇਆ ਤੇ ਆਪਣੀ ਸ਼ਰਨ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਵੀ ਨਾਮ ਮੰਤਰ ਦ੍ਰਿੜ ਕਰਾਉਂਦੇ ਨੇ। ਐਸੇ ਨਾਮ ਦੇ ਰਸੀਏ ਸੰਤਾਂ ਦੇ ਚਰਨਾਂ

0: ਸੰਤ ਜਨਾ ਦੇ ਤੁਸਾਂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ ਕੱਟ ਦਿੱਤੇ ਹੋਏ ਨੇ ਤੇ ਮਨ ਵੀ ਉਹਨਾਂ ਦਾ ਨਿਰਮਲ ਸ਼ੁੱਧ ਪਵਿੱਤਰ ਹੋ ਗਿਆ। ਇਸੇ ਪ੍ਰਕਾਰ
1: ਕੱਟ ਰੋਗ ਭਏ ਮਨ ਨਿਰਮਲ,
0: ਜੈਸਾ ਬਿਰਧ ਆਪ ਜੀ ਦਾ ਤੈਸਾ ਬਿਰਧ ਆਪ ਜੀ ਦੇ ਸੰਤ ਜਨਾ ਦਾ। ਜਿਹੜੇ ਸੰਤ ਜਨਾ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਕਰੋੜਾਂ ਜਨਮਾਂ ਦੇ ਦੁੱਖ ਜਨ ਦਰਦ ਪਾਪਾਂ ਨੂੰ ਕੱਟ ਦਿੰਦੇ ਨੇ। ਸੋ ਬਚਨ ਕਰਨਾ ਕਰਦੇ ਨੇ, ਜਿਹੜੇ ਸੰਤਾਂ ਦੇ ਸ਼ਰਨ ਵਿੱਚ, ਸੰਤਾਂ ਦੀ ਚਰਨਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਸੰਤ ਜਨ ਅੰਮ੍ਰਿਤ ਨਾਮ ਨੂੰ ਜਪਾ ਕਰਕੇ ਕਾਟੇ ਰੋਗ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ ਕੱਟ ਦਿੰਦੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰੋਗ ਕੱਟ ਦਿੰਦੇ ਨੇ, ਆਦੀਆਂ ਵਿਆਦੀਆਂ ਉਪਾਧੀਆਂ ਦੇ ਰੋਗ ਕੱਟ ਦਿੰਦੇ ਨੇ, ਤੇ ਸ਼ਰਨ ਵਿੱਚ ਪੈ ਕਰਕੇ ਜਿਹੜੇ ਜਪਦੇ ਨੇ ਸਤਨਾਮ
1: ਸ੍ਰੀ ਵਾਹਿਗੁਰੂ,
0: ਭਏ ਮਨ ਨਿਰਮਲ। ਭਏ ਬਹੁ ਗਿਣਤੀ ਦਾ ਵਾਚਕ ਹੈ, ਨਿਰਮਲ ਲੱਲਾ ਮੁਕਤਾ ਬਹੁ ਗਿਣਤੀ ਦਾ ਵਾਚਕ ਹੈ। ਜਿੰਨੇ ਵੀ ਸੰਤਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਸਾਰਿਆਂ ਦੇ ਰੋਗ ਕੱਟੇ ਗਏ ਤੇ ਸਾਰਿਆਂ ਦੇ ਮਨ ਨਿਰਮਲ ਹੋ ਗਏ।
1: ਹਰ ਹਰ ਔਖਦ ਖਾਇਓ,
0: ਜਿਨ੍ਹਾਂ ਨੇ ਹਰ ਵੇਲੇ ਹਰੀ ਪਰਮੇਸ਼ਰ ਜੀ ਆਪ ਜੀ ਦੀ ਨਾਮ ਰੂਪੀ ਦਵਾਈ ਨੂੰ ਸੰਤਾਂ ਦੀ ਸ਼ਰਨ ਵਿੱਚ ਪੈ ਕਰਕੇ ਖਾਣਾ ਕੀਤਾ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮਹਾਰਾਜ ਨਾਮ ਰੂਪੀ ਔਸ਼ਧੀ ਦਵਾਈ ਖਾ ਕਰਕੇ ਸਾਰੇ ਰੋਗਾਂ ਤੋਂ ਮੁਕਤ ਹੋਏ ਹਨ।
1: ਅਸਥਿਤ ਭਏ ਬਸੇ ਸੁਖ ਥਾਨਾ,
0: ਮਹਾਰਾਜ ਫਿਰ ਉਹਨਾਂ ਨੂੰ ਹੋਰ ਕੀ ਫਲ ਪ੍ਰਾਪਤ ਹੁੰਦਾ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਉਹਨਾਂ ਦੇ ਭਟਕਦੇ ਜਿਹੜੇ ਮਨ ਸੀ ਨਾ, ਉਹ ਅਸਥਿਰ ਹੋ ਗਏ, ਟਿਕਾਓ ਵਾਲੇ ਹੋ ਗਏ। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚੱਲਤਾ ਉਹ ਭਾਇਓ ਅਰੂੜਾ, ਬਸੇ ਸੁਖ ਥਾਨਾ। ਜਿਹੜੇ ਸੁੱਖਾਂ ਦੇ ਅਸਥਾਨ ਸਾਧ ਸੰਗਤ ਵਿੱਚ ਆ ਕਰਕੇ ਵਸੇਦੇ ਨੇ, ਬਸੇ ਸੁਖ ਥਾਨਾ, ਸੁਖ ਦੇ ਸਥਾਨ ਸਰੂਪ ਰੂਪ ਦੇ ਅੰਦਰ ਅੰਤਰਮੁਖੀ ਹੋ ਕਰਕੇ ਉਹ ਵਸਣਾ ਕਰਦੇ ਨੇ। ਬਸੇ ਸੁਖ ਥਾਨਾ, ਸੁੱਖਾਂ ਦਾ ਸਥਾਨ ਪਰਮੇਸ਼ਰ ਜੀ ਦਾ ਸਰੂਪ ਹੈ, ਪਰਮੇਸ਼ਰ ਜੀਆਂ ਦੇ ਪਾਵਨ ਸਰੂਪ ਰੂਪ ਦੇ ਅੰਦਰ ਹੀ ਉਹ ਸਥਿਤ ਹੋਏ ਰਹਿੰਦੇ ਹਨ।
1: ਬਹੁਰ ਨ ਕਤਹੂ ਧਾਇਓ,
0: ਸਾਧ ਸੰਗਤ ਜੀ ਤਿਕੜ ਦੁਪਹਿਰ ਹੋਵੇ, ਸਿਖਰ ਦੁਪਹਿਰ ਵੀ ਕਿਹਾ ਜਾਂਦਾ ਪੰਜਾਬ ਵਿੱਚ, ਸਿਖਰ ਦੁਪਹਿਰ ਹੋਵੇ, ਸੂਰਜ ਆਪਣੇ ਯੌਵਨ ਤੇ ਹੋਵੇ, ਹਾੜ ਦਾ ਮਹੀਨਾ ਹੋਵੇ, ਤੱਤੀਆਂ ਲੂਵਾਂ ਵਗਦੀਆਂ ਹੋਣ, ਤੇ ਜਿਹੜਾ ਮਨੁੱਖ ਸ਼ਾਂਤ ਦੇ ਵਿੱਚ ਬੈਠਾ ਹੋਇਆ ਹੈ, ਕਮਰੇ ਵਿੱਚ ਬੈਠਾ ਹੋਇਆ ਹੈ, ਏਸੀ ਰੂਮ ਦੇ ਵਿੱਚ ਬੈਠਾ ਹੋਇਆ ਹੈ, ਉਹ ਬਿਨਾਂ ਹੀ ਕਾਰਨ ਤੋਂ ਧੁੱਪ ਵਿੱਚ ਜਾ ਕੇ ਕਿਉਂ ਘੁੰਮੇਗਾ? ਨਹੀਂ ਘੁੰਮਦਾ ਨਾ। ਸੁੱਖ ਵਾਲੀ ਥਾਂ ਛੱਡ ਕਰਕੇ ਦੁੱਖ ਵਾਲੀ ਥਾਂ 'ਤੇ ਕੋਈ ਨਹੀਂ ਜਾਂਦਾ। ਇਸੇ ਪ੍ਰਕਾਰ ਸੁੱਖ ਸਰੂਪ ਪਰਮੇਸ਼ਰ ਜੀ ਦੇ ਅੰਦਰ ਉਹ ਸਮਾ ਰਹੇ ਨੇ। ਬਹੁਰ ਨਾ ਕਤਹੂ ਧਾਇਓ, ਦੁੱਖਾਂ ਦਾ ਸਥਾਨ ਹੈ ਮਾਤਾ ਦੀਆਂ ਗਰਭਜੂਨੀਆਂ ਦਾ ਨਾਮ, ਦੁੱਖਾਂ ਦਾ ਸਥਾਨ ਹੈ ਨਰਕਾਂ ਦਾ ਸਥਾਨ। ਇਸ ਪ੍ਰਕਾਰ ਪਾਤਾਲ ਵਿੱਚ, ਨਾਗ ਲੋਕ ਵਿੱਚ ਜਾ ਕਰਕੇ ਸੱਪਾਂ ਇਤਿਆਦਿਕਾਂ ਦੀਆਂ ਜੂਨੀਆਂ ਨੂੰ ਭੋਗਣਾ, ਤੇ ਜਿਹੜੇ ਨਾਮ ਨਹੀਂ ਜਪਦੇ, ਤੇ ਤਸਕਰ ਜੋ ਨਾਮ ਨਾ ਲੇਵੈ ਵਸ ਹੈ ਕੋਟ ਪੰਚਾਸਾ, ਪੰਜਾਵੇਂ ਨੰਬਰ ਦੀ ਧਰਤੀ ਪੰਜਾਵਾਂ ਖੰਡ ਅਜੇ ਮੰਨਿਆ ਜਾਂਦਾ। ਸਾਧ ਸੰਗਤ ਜੀ, ਸਾਇੰਸ ਨੇ ਤੇ ਇਸ ਪ੍ਰਕਾਰ ਨੌ ਗ੍ਰਹਿ ਤੇ ਕੁਝ ਕੁ ਨਵੇਂ ਲੱਭੇ ਨੇ, ਪੰਜਾਵੇਂ ਤੱਕ ਹਾਲੇ ਤੱਕ ਨਹੀਂ ਪੁੱਜੇ। ਇਹਨਾਂ ਗ੍ਰਹਿਆਂ ਤੋਂ ਉੱਪਰ ਪੰਜਾਵਾਂ ਗ੍ਰਹਿ ਇੱਕ ਐਸਾ ਜਿਹੜੀ ਤਾਂਬੇ ਦੀ ਧਰਤੀ ਹੈ, ਸਾਰਾ ਗ੍ਰਹਿ ਤਾਂਬੇ ਦਾ। ਤੇ ਜਿਹੜੇ ਪਾਪੀ ਪਾਪ ਕਰਦੇ ਤੇ ਨਾਮ ਨਹੀਂ ਜਪਦੇ ਨਾ, ਉਹਨਾਂ ਨੂੰ ਸੱਪ ਦੀ ਜੂਨੀ ਪ੍ਰਾਪਤ ਹੁੰਦੀ ਤੇ ਤਾਂਬੇ ਦੀ ਧਰਤੀ ਦੇ ਉੱਪਰ ਵਾਸਾ ਮਿਲਦਾ। ਕਿਉਂ ਵਾਸਾ ਮਿਲਦਾ? ਇਹ ਮਿੱਟੀ ਦੀ ਜ਼ਮੀਨ ਹੈ ਤੇ ਇੰਨੀ ਧੁੱਪ ਦੇ ਨਾਲ ਤਪ ਜਾਂਦੀ ਹੈ, ਰੇਤਾ ਤਪਦੀ ਹੈ, ਫਰਸ਼ ਤਪਦੇ ਨੇ। ਤੇ ਜਿਹੜੀ ਤਾਂਬੇ ਦੀ ਧਰਤੀ ਸੂਰਜ ਦੇ ਨੇੜੇ ਹੈ, ਉਹ ਕਿੰਨੀ ਤਪਦੀ ਹੋਵੇਗੀ? ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਸੋ ਸਾਧ ਸੰਗਤ ਜੀ, ਫਿਰ ਉਸ ਤਪਦੀ ਹੋਈ ਧਰਤੀ ਦੇ ਉੱਪਰ ਸੱਪ ਦੀ ਜੂਨ ਮਿਲਦੀ ਹੈ ਤੇ ਢਿੱਡ ਭਾਰ ਰਿੜਨ ਵਾਲੇ ਕਦੇ ਉਲਟੇ ਹੁੰਦੇ ਨੇ, ਕਦੇ ਸਿੱਧੇ ਹੁੰਦੇ ਨੇ। ਸੱਪ ਜਿਹੜੇ ਨੇ ਤਾਂਬੇ ਦੀ ਧਰਤੀ 'ਤੇ ਫਿਰ ਤਪਦੇ ਨੇ, ਇਹ ਸਜ਼ਾ ਮਿਲਦੀ ਪਰਮੇਸ਼ਰ ਜੀ ਵੱਲੋਂ। ਇਹ ਦੁੱਖਾਂ ਦਾ ਸਥਾਨ ਹੈ ਤਾਂਬੇ ਦੀ ਧਰਤੀ, ਦੁੱਖਾਂ ਦਾ ਸਥਾਨ ਹੈ ਜਮਪੁਰੀ। ਅਤੇ ਹਜ਼ੂਰ ਬਚਨ ਕਰਦੇ ਨੇ, ਜਿਹੜੇ ਸੁੱਖ ਅਸਥਾਨ ਪਰਮੇਸ਼ਰ ਜੀ ਦੇ ਅੰਦਰ ਲੀਨ ਹੋ ਗਏ ਨਾ, ਉਹ ਤਾਂਬੇ ਦੀ ਧਰਤੀ 'ਤੇ ਪਾਤਾਲ ਵਿੱਚ ਨਾਗ ਲੋਕ ਦੀਆਂ ਜੂਨੀਆਂ ਨੂੰ ਪਾ ਕੇ ਗਰਭ ਜੂਨੀਆਂ ਵਿੱਚ ਅਤੇ ਨਰਕਾਂ ਵਾਲੇ ਸਥਾਨਾਂ 'ਤੇ ਧਾ ਕਰਕੇ ਨਹੀਂ ਜਾਂਦੇ ਹਨ ਜੀਓ।
1: ਸੰਤ ਪ੍ਰਸਾਦ ਤਰੇ ਕੁੱਲ ਲੋਗਾ,
0: ਭਾਈ ਜਿੰਨੇ ਵੀ ਲੋਕ, ਜਿੰਨੀਆਂ ਵੀ ਸੰਗਤਾਂ, ਜਿੰਨੇ ਵੀ ਪ੍ਰਾਣੀ ਸੰਤ ਜਨਾਂ ਦੀ ਸ਼ਰਨ ਵਿੱਚ ਆ ਗਏ, ਸੰਤ ਜਨਾਂ ਦੀ ਕਿਰਪਾ ਦੇ ਨਾਲ ਉਹ ਸਾਰੇ ਹੀ ਤਰ ਗਏ ਨੇ। ਇਸੇ ਪ੍ਰਕਾਰ
1: ਸੰਤ ਪ੍ਰਸਾਦ ਤਰੇ ਕੁੱਲ ਲੋਗਾ,
0: ਜਿਹੜੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਨੇ ਨਾ, ਸੰਤਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਕੁੱਲ ਦੇ ਲੋਗਾ, ਬਹੁ ਵਚਨ ਹੈ, ਕੁੱਲ ਦੇ ਲੋਕ ਵੀ ਤਰ ਗਏ, ਉਹਨਾਂ ਦੀਆਂ ਕੁੱਲਾਂ ਤਰ ਗਈਆਂ ਜਿਹੜੇ ਸੰਤਾਂ ਦੀ ਸ਼ਰਨ ਵਿੱਚ ਪੈਂਦੇ ਹਨ। ਕਿਉਂਕਿ ਸੰਤਾਂ ਦੀ ਸ਼ਰਨ ਵਿੱਚ ਪੈਣ ਵਾਲੇ ਨਾਮ ਦੇ ਰਸੀਏ ਸਿਮਰਨ ਕਰਨ ਵਾਲੇ ਭਜਨੀਕ ਬਣ ਜਾਂਦੇ ਨੇ, ਤੇ ਫਿਰ ਉਹਨਾਂ ਵੱਲ ਵੇਖ ਵੇਖ ਕਰਕੇ ਉਹਨਾਂ ਦੇ ਬੱਚੇ ਵੀ ਸਾਧ ਸੰਗਤ ਜੀ ਭਜਨ ਕਰਨ ਲੱਗਦੇ ਨੇ। ਬੱਚੇ ਦਾ ਸੁਭਾਅ ਹੁੰਦਾ, ਬੱਚਾ ਉਹ ਨਹੀਂ ਕਰਦਾ ਜੋ ਉਸਨੂੰ ਸਿਖਾਇਆ ਜਾਂਦਾ, ਬੱਚਾ ਉਹ ਕਰਦਾ ਜੋ ਉਹ ਆਪਣੀਆਂ ਅੱਖਾਂ ਦੇ ਨਾਲ ਦੇਖਦਾ। ਆਪ ਤੇ ਮਾਤਾ ਜਾਂ ਪਿਤਾ ਟੀਵੀ ਲਾ ਕੇ ਬੈਠੇ ਹੋਣ ਤੇ ਬੱਚੇ ਨੂੰ ਕਹਿਣ ਪੁੱਤਰ ਤੂੰ ਜਪਜੀ ਸਾਹਿਬ ਕਰ ਲਾ, ਤੇ ਬੱਚਾ ਨਹੀਂ ਕਰੇਗਾ। ਬੱਚੇ ਦੇ ਸਾਹਮਣੇ ਆਪ ਗੁਟਕਾ ਸਾਹਿਬ ਲੈ ਕਰਕੇ ਬੈਠ ਜਾਣ, ਬੱਚੇ ਨੂੰ ਨਹੀਂ ਵੀ ਪੜ੍ਹਨਾ ਆਉਂਦਾ, ਭਾਵੇਂ ਉਹ ਕਾਪੀ ਫੜ ਲਵੇ ਤੇ ਭਾਵੇਂ ਕੋਈ ਵਸਤੂ ਫੜ ਲਵੇ, ਗੁਟਕਾ ਸਾਹਿਬ ਵਾਂਗੂ ਫੜ ਕੇ ਬੈਠ ਜਾਵੇਗਾ। ਬੱਚੇ ਦੇ ਸਾਹਮਣੇ ਜੇ ਸਿਮਰਨ ਭਜਨ ਹੁੰਦਾ ਹੋਵੇ, ਮਾਲਾ ਫਿਰਦੀ ਹੋਵੇ, ਆਪਣੇ ਪਿਤਾ ਨੂੰ ਦੇਖੇ ਪਿਤਾ ਜੀ ਮਾਲਾ ਫੇਰਦੇ ਨੇ, ਮਾਤਾ ਜੀ ਨੂੰ ਦੇਖੇ ਮਾਤਾ ਜੀ ਮਾਲਾ ਫੇਰਦੇ ਨੇ, ਭਾਵੇਂ ਬੱਚੇ ਨੂੰ ਸਿਮਰਨ ਦਾ ਕੁਛ ਵੀ ਗਿਆਨ ਨਹੀਂ, ਪਰ ਮਾਤਾ ਪਿਤਾ ਦੀ ਰੀਸ ਦੇ ਨਾਲ ਮਾਲਾ ਫੜ ਕੇ ਫੇਰਨ ਲੱਗ ਜਾਂਦਾ ਹੈ। ਇਸ ਪ੍ਰਕਾਰ ਜਿਹੜੇ ਸੰਤਾਂ ਦੀ ਸ਼ਰਨ ਵਿੱਚ ਪੈਂਦੇ ਨੇ, ਸਿਮਰਨ ਵਾਲੇ ਹੋ ਜਾਂਦੇ ਨੇ, ਫਿਰ ਅੱਗੇ ਉਹਨਾਂ ਦੀ ਔਲਾਦ, ਉਹਨਾਂ ਦੀ ਸੰਤਾਨ ਸ਼ੁਭ ਗੁਣਾਂ ਨੂੰ ਸਿੱਖਦੀ ਏ, ਉਹ ਵੀ ਸ਼ੁਭ ਗੁਣਾਂ ਵਾਲੀ ਹੋ ਜਾਂਦੀ ਏ, ਉਹ ਵੀ ਸਿਮਰਨ ਭਜਨ ਵਾਲੇ ਹੋ ਜਾਂਦੇ ਨੇ। ਇਸ ਪ੍ਰਕਾਰ ਭਾਈ ਸਿਮਰਨ ਭਜਨ ਦੇ ਪ੍ਰਤਾਪ ਕਰਕੇ ਉਹਨਾਂ ਦੀ ਕੁੱਲ ਦੇ ਲੋਕ ਤਰ ਜਾਂਦੇ, ਕੁੱਲਾਂ ਤਰ ਜਾਂਦੀਆਂ ਹਨ।
1: ਨਾਨਕ ਲਿਪਤ ਨਾ ਮਾਇਓ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਇਸ ਪ੍ਰਕਾਰ ਉਹ ਮੁਕਤ ਰੂਪ ਹੁੰਦੇ ਨੇ, ਮਾਇਆ ਦੇ ਮੋਹ ਦੀ ਲਿਪਾਏ ਮਾਨਗੀ ਤਿੰਨਾਂ ਨੂੰ ਕਿਸੇ ਰੂਪ ਵਿੱਚ ਵੀ ਨਹੀਂ ਹੁੰਦੀ ਹੈ ਜੀਓ।
1: ਕਾਨੜਾ ਮਹੱਲਾ ਪੰਜਵਾ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੇ ਤੇ ਹਿਰਦੇ ਹੀ ਐਸੇ ਨੇ, ਪਰਾਏ ਨੂੰ ਸੁਖੀ ਦੇਖ ਲਈਏ ਨਾ ਤੇ ਦੁਖੀ ਹੋ ਜਾਈਦਾ, ਇਹ ਕਿਉਂ ਸੁਖੀ ਹੈ? ਪਰਾਏ ਦੇ ਕੋਲ ਧਨ ਦੇਖ ਲਈਏ, ਪਰਾਏ ਦੀ ਇੱਜ਼ਤ ਹੁੰਦੀ ਦੇਖ ਲਈਏ, ਮਾਣ ਸਨਮਾਨ ਦੇਖ ਲਈਏ, ਹਿਰਦਾ ਸੜ ਜਾਂਦਾ ਹੈ। ਇਹ ਸਨਮਾਨ ਤੇ ਮੈਨੂੰ ਮਿਲਣਾ ਚਾਹੀਦਾ ਸੀ, ਦੂਜੇ ਨੂੰ ਕੋਈ ਮੁਰਾਤਬਾ ਮਿਲ ਜਾਵੇ, ਕੋਈ ਅਹੁਦਾ ਮਿਲ ਜਾਵੇ, ਤੇ ਸਾਧ ਸੰਗਤ ਜੀ ਅੱਜ ਵੀ ਖੁਸ਼ ਹੋਣ ਵਾਲੇ ਬੜੇ ਘੱਟ ਹੁੰਦੇ ਨੇ, ਸੜਨ ਵਾਲੇ, ਈਰਖਾ ਕਰਨ ਵਾਲੇ ਬਹੁਤੇ ਹੁੰਦੇ ਨੇ। ਇਹ ਅਹੁਦੇ ਤੇ ਕਿਵੇਂ ਪੁੱਜ ਗਿਆ, ਇਹਨੇ ਮੁਰਾਤਬਾ ਕਿਵੇਂ ਪ੍ਰਾਪਤ ਕਰ ਲਿਆ? ਫਿਰ ਇਹ ਨਹੀਂ ਕਹਿੰਦੇ ਕਿ ਇਹਦੀ ਮਿਹਨਤ ਹੈ, ਕਹਿੰਦੇ ਤੁੱਕਾ ਹੀ ਲੱਗ ਗਿਆ, ਤੁੱਕਾ ਹੀ ਲੱਗਾ ਕਹਿੰਦੇ, ਜਾਂ ਫਿਰ ਕੋਈ ਵੱਡੀ ਸਿਫਾਰਿਸ਼ ਪਾ ਲਈ ਹੋਣੀ ਹੈ। ਇਹ ਨਹੀਂ ਸਮਝਦੇ ਕਿ ਪਰਮੇਸ਼ਰ ਜੀ ਨੇ ਸੁੱਖ ਦਿੱਤਾ, ਪਰਮੇਸ਼ਰ ਜੀ ਨੇ ਮੁਰਾਤਬਾ ਦਿੱਤਾ ਹੈ। ਮਹਾਰਾਜ ਐਸੇ ਸਾਡੇ ਮਨ ਹੋ ਰਹੇ ਨੇ, ਪਰਾਇਆਂ ਦੇ ਸੁੱਖ ਦੇਖ ਕਰਕੇ ਤਪਦੇ ਨੇ ਤੇ ਖੁਆਇਸ਼ ਬਣੀ ਰਹਿੰਦੀ ਏ, ਇਹ ਜਿਹੜੇ ਸੁੱਖ ਗਵਾਂਢੀ ਨੂੰ ਮਿਲੇ ਨੇ ਇਹਦੇ ਕੋਲੋਂ ਕਿਵੇਂ ਪ੍ਰਾਪਤ ਕਰਾਂ, ਇਹ ਮੈਨੂੰ ਮਿਲ ਜਾਣ, ਇਹ ਦੂਸਰੇ ਦੀ ਕੋਠੀ, ਦੂਸਰੇ ਦਾ ਬੰਗਲਾ, ਦੂਸਰੇ ਦਾ ਘਰ, ਦੂਸਰੇ ਦੇ ਹਾਥੀ ਘੋੜੇ, ਦੂਸਰੇ ਦੀਆਂ ਗੱਡੀਆਂ ਮੈਨੂੰ ਮਿਲ ਜਾਣ, ਇਹਨੂੰ ਕਿਉਂ ਮਿਲ ਗਈਆਂ? ਮਹਾਰਾਜ ਐਸੀ ਜਿਹੜੀ ਇਹ ਪਰਾਏ ਦੋਸ਼ ਦੀ ਮਨ ਦੇ ਅੰਦਰ ਭਾਵਨਾ ਬਣੀ ਰਹਿੰਦੀ ਹੈ ਈਰਖਾ ਦੀ, ਇਹ ਕਿਵੇਂ ਮਿਟੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਧੰਨ ਸਤਿਗੁਰ ਦੇਵ ਪਿਤਾ ਪੰਚਮ ਅਵਤਾਰ ਪ੍ਰਮਾਣ ਪੁਰਖ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਜ਼ੂਰ ਫਰਮਾਉਂਦੇ ਨੇ, ਕਾਨੜਾ ਮਹੱਲਾ ਪੰਜਵਾ। ਕਾਨੜਾ ਰਾਗ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਪੰਚਮ ਪਾਤਸ਼ਾਹ ਬਚਨ ਕਰਦੇ ਹਨ,
1: ਵਿਸਰ ਗਈ ਸਭ ਤਾਤ ਪਰਾਈ।
0: ਸਾਧ ਸੰਗਤ ਜੀ ਇਹ ਸਿਆਣਿਆਂ ਦੀ ਨਾ ਜੁਗਤੀ ਹੁੰਦੀ ਏ, ਜਿਵੇਂ ਇੱਕ ਕਹਾਵਤ ਚੱਲਦੀ ਏ ਪੰਜਾਬ ਦੇ ਵਿੱਚ, ਆਖਣਾ ਧੀ ਨੂੰ, ਸਮਝਾਉਣਾ ਨੂੰਹ ਨੂੰ। ਜੇ ਨੂੰਹ ਨੂੰ ਸਿੱਧੀ ਗੱਲ ਆਖੀ ਜਾਵੇ ਤੇ ਨੂੰਹ ਬੁਰਾ ਨਾ ਮੰਨ ਜਾਵੇ। ਸਿਆਣੇ ਮਾਤਾ ਪਿਤਾ ਧੀ ਨੂੰ ਕਹਿੰਦੇ ਨੇ, ਧੀਏ ਆਪਣੇ ਸਹੁਰੇ ਘਰ ਵਿੱਚ ਸਭਨਾਂ ਦਾ ਸਨਮਾਨ ਕਰੀ, ਸੱਸ ਸਹੁਰੇ ਨੂੰ ਮਾਤਾ ਪਿਤਾ ਦੀ ਨਿਆਈ ਜਾਣੀ, ਇਸੇ ਪ੍ਰਕਾਰ ਆਪਣੇ ਪਤੀ ਦੇ ਭਰਾਵਾਂ ਨੂੰ ਆਪਣੇ ਭਰਾਵਾਂ ਦੀ ਨਿਆਈ ਜਾਣੀ, ਤੇ ਛੋਟਿਆਂ ਬੱਚਿਆਂ ਨੂੰ ਆਪਣੀ ਸੰਤਾਨ ਦੀ ਨਿਆਈ ਜਾਣੀ। ਹੁਣ ਧੀ ਨੂੰ ਆਖਿਆ, ਨੂੰਹ ਨੇ ਸੁਣਿਆ ਤੇ ਨੂੰਹ ਨੂੰ ਗਿਆਨ ਹੋ ਗਿਆ, ਮੈਂ ਆਪਣੇ ਸਹੁਰੇ ਘਰ ਵਿੱਚ ਕਿਵੇਂ ਰਹਿਣਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਉੱਤਮ ਵਕਤਾ ਹੁੰਦਾ, ਆਪਣੇ ਮਨ ਦੇ ਪ੍ਰਥਾਏ ਬਚਨ ਕਰਦਾ ਤੇ ਸਾਰਿਆਂ ਨੂੰ ਸਮਝ ਆ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਬਚਨ ਜਿਹੜੇ ਉੱਤਮ ਵਕਤਾ ਰੂਪ ਹੋ ਕਰਕੇ ਆਪਣੇ ਮਨ ਨੂੰ ਉਪਦੇਸ਼ ਦਿੰਦਿਆਂ ਹੋਇਆ ਦੂਸਰਿਆਂ ਨੂੰ ਸਿੱਖਿਆ ਦਿੱਤੀ ਹੈ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਪਣੇ ਤੇ ਟੁਕਾ ਕੇ ਆਪਣੇ ਉੱਪਰ ਉਪਦੇਸ਼ ਨੂੰ ਕਥਨ ਕਰਕੇ ਸਿੱਖਿਆ ਦਿੰਦੇ ਨੇ। ਭਾਈ ਵਿਸਰ ਗਈ ਸਭ ਤਾਤ ਪਰਾਈ, ਸਾਡੇ ਮਨ ਦੇ ਵਿੱਚੋਂ ਸਾਰੀ ਜਿਹੜੀ ਤਾਤ ਪਰਾਈ ਖੁਆਇਸ਼ ਸੀ ਨਾ ਕਿ ਪ੍ਰਾਪਤ ਹੋ ਜਾਣ ਸਾਰਿਆਂ ਦੇ ਪਦਾਰਥ, ਸਾਨੂੰ ਦੂਸਰਿਆਂ ਨੂੰ ਕਿਉਂ ਮਿਲ ਰਹੇ ਨੇ, ਇਹ ਖੁਆਇਸ਼ ਮਨ ਦੇ ਵਿੱਚੋਂ ਸਾਰੀ ਵਿਸਰ ਗਈ ਹੈ। ਇਸੇ ਪ੍ਰਕਾਰ
1: ਵਿਸਰ ਗਈ ਸਭ ਤਾਤ ਪਰਾਈ,
0: ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਸ ਦੇ ਅੰਦਰ ਦੂਸਰੇ ਦੇ ਪ੍ਰਥਾਏ ਈਰਖਾ ਹੋਵੇ, ਸਾੜਾ ਹੋਵੇ, ਦੁਐਸ਼ ਹੋਵੇ ਨਾ, ਉਸ ਦਾ ਆਪਣਾ ਭਲਾ ਕਦੇ ਵੀ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਦੁਵੈਸ਼ ਵੱਡੇ ਦੁੱਖ ਨੂੰ ਦੇਣ ਵਾਲੀ ਹੈ, ਇਹ ਈਰਖਾ, ਇਹ ਸਾੜਾ ਵੱਡੇ ਦੁੱਖ ਨੂੰ ਦੇਣ ਵਾਲਾ। ਦੂਜੇ ਦਾ ਜਦੋਂ ਕੋਈ ਵਿਗਾੜੇਗਾ ਉਦੋਂ ਹੀ ਵਿਗਾੜੇਗਾ, ਪਰ ਈਰਖਾ ਕਰਕੇ ਆਪਣੇ ਮਨ ਨੂੰ ਪਹਿਲਾਂ ਹੀ ਸਾੜੀ ਜਾਂਦਾ ਹੈ, ਕ੍ਰੋਧ ਕਰਕੇ। ਇਸੇ ਪ੍ਰਕਾਰ ਆਪਣੇ ਮਨ ਨੂੰ ਹਰ ਵੇਲੇ ਸਾੜਦਾ ਰਖਾਉਂਦਾ ਰਹਿੰਦਾ ਹੈ, ਜਿਵੇਂ ਪਾਥੀਆਂ ਦੀ ਅੱਗ ਹੌਲੀ ਹੌਲੀ ਹੌਲੀ ਹੌਲੀ ਧੁਖਦੀ ਰਹਿੰਦੀ ਹੈ ਨਾ, ਈਰਖਾ ਕਰਨ ਵਾਲੇ ਦਾ ਮਨ ਈਰਖਾ ਦੀ ਅੱਗ ਵਿੱਚ ਆਪਣਾ ਹੀ ਧੁਖਦਾ ਰਹਿੰਦਾ ਹੈ। ਤੇ ਸਤਿਗੁਰੂ ਜੀ ਆਪਣੇ ਤੇ ਢੁਕਾ ਕੇ ਉਪਦੇਸ਼ ਦੇਣਾ ਕਰਦੇ ਨੇ ਭਾਈ ਸਾਰੀ ਜਿਹੜੀ ਤਾਤ ਪਰਾਈ ਸੀ ਪਰਾਇਆ ਨੂੰ ਵੇਖ ਕਰਕੇ ਮਨ ਵਿੱਚ ਸਾੜਾ ਮਨ ਵਿੱਚ ਈਰਖਾ ਪੈਦਾ ਹੋਣੀ ਸੀ ਇਹ ਸਾਰੀ ਸਾਡੀ ਵਿਸਰ ਗਈ ਹੈ
1: ਸਾਧ ਸੰਗਤ ਮੋਹੇ ਪਾਈ
0: ਜਦੋਂ ਤੋਂ ਅਸਾਂ ਨੇ ਸਾਧ ਸੰਗਤ ਪ੍ਰਾਪਤ ਕੀਤੀ ਹੈ ਸਾਧ ਬਾਬਾ ਬੁੱਢਾ ਸਾਹਿਬ ਜੀ ਸਾਧ ਭਾਈ ਗੁਰਦਾਸ ਜੀ ਜਦੋਂ ਤੋਂ ਮਹਾਂਪੁਰਖਾਂ ਦੀ ਮਹਾਂਪੁਰਖ ਕਾ ਸੰਗ ਭਇਆ ਜਦੋਂ ਤੋਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਹੈ ਭਾਈ ਸਾਰੀ ਤਾਤ ਭਰਾਈ ਸਾਡੀ ਵਿਸਰ ਗਈ ਹੈ ਇਸੇ ਪ੍ਰਕਾਰ
1: ਜਬ ਤੇ ਸਾਧ ਸੰਗਤ ਮੋਹੇ ਪਾਈ
0: ਸਾਧ ਕਹਿਣਾ ਕਰੀਏ ਸ੍ਰੇਸ਼ਟ ਸਭਨਾ ਤੋਂ ਸ੍ਰੇਸ਼ਟ ਦੁਨੀਆਂ ਵਿੱਚ ਸੰਤ ਜਨ ਸਾਧ ਜਨ ਤੇ ਸੰਤ ਜਨਾਂ ਦੇ ਵਿੱਚੋਂ ਵੀ ਪਰਮ ਸ੍ਰੇਸ਼ਟ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਤ ਜਨ ਸਾਧ ਜਨ ਸ੍ਰੇਸ਼ਟ ਨੇ ਤੇ ਸਤਿਗੁਰੂ ਸਾਹਿਬ ਜੀ ਪਰਮ ਸ੍ਰੇਸ਼ਟ ਨੇ ਸੋ ਹਜ਼ੂਰ ਫਰਮਾਉਂਦੇ ਨੇ ਭਾਈ ਪਰਮ ਸ੍ਰੇਸ਼ਟ ਸਤਿਗੁਰੂ ਸਾਧ ਕਹੀਏ ਸ੍ਰੇਸ਼ਟ ਸਰਵ ਸ੍ਰੇਸ਼ਟ ਸਤਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਕੀਤੀ ਸਤਿਗੁਰਾਂ ਦੀ ਸੰਗਤ ਪ੍ਰਾਪਤ ਕੀਤੀ ਤੇ ਸਾਰੀ ਤਾਤ ਪਰਾਈ ਪਰਾਇਆ ਮਨ ਦੇ ਵਿੱਚ ਜੋ ਸੜਨ ਦਾ ਰੋਗ ਹੁੰਦਾ ਈਰਖਾ ਦਾ ਦੋਸ਼ ਹੁੰਦਾ ਇਹ ਈਰਖਾ ਤੇ ਸੜਨ ਸਾਰੀ ਮਨ ਦੀ ਮਿੱਟ ਗਈ ਹੈ ਸੋ ਲੁਪਤੀ ਆ ਉਪਦੇਸ਼ ਦੇ ਅੰਦਰ ਭਾਈ ਸੰਤ ਜਨਾਂ ਦੀ ਸੰਗਤ ਕਰੋ ਸਤਿਗੁਰੂ ਸਾਹਿਬ ਜੀ ਦੀ ਸੰਗਤ ਕਰੋ ਮਨ ਦੇ ਵਿੱਚੋਂ ਸਾੜਾ ਤੇ ਈਰਖਾ ਮਿਟ ਜਾਵੇਗੀ
1: ਰਹਾਓ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ
1: ਬੈਰੀ ਨਹੀਂ ਬੇਗਾਨਾ
0: ਮਹਾਰਾਜ ਜਦੋਂ ਤਾਤ ਪਰਾਈ ਮਨ ਦੇ ਵਿੱਚੋਂ ਵਿਸਰ ਜਾਵੇ ਇਹ ਸਾੜੇ ਦਾ ਦੋਸ਼ ਈਰਖਾ ਦਾ ਦੋਸ਼ ਮਿਟ ਜਾਵੇ ਫਿਰ ਮਨ ਦਾ ਭਾਵ ਕੈਸਾ ਬਣਦਾ ਤੇ ਸਤਿਗੁਰੂ ਜੀ ਵਚਨ ਕਰਦੇ ਭਾਈ ਸਾਡੇ ਮਨ ਦਾ ਹੁਣ ਭਾਵ ਐਸਾ ਹੈ ਨਾ ਕੋ ਬੈਰੀ ਸਾਡੀ ਨਜ਼ਰ ਦੇ ਵਿੱਚ ਕੋਈ ਵੈਰੀ ਸਾਡਾ ਰਿਹਾ ਹੀ ਨਹੀਂ ਆਪ ਜੀ ਦੇ ਸਖੇ ਭਰਾਤਾ ਜੀ ਸਾਧ ਸੰਗਤ ਜੀ ਵੈਰੀ ਵੈਰ ਕਰਨ ਤੇ ਉਹਨਾਂ ਬੁਰਾ ਨਹੀਂ ਕਰ ਸਕਦੇ ਜਦੋਂ ਆਪਣੇ ਵੈਰ ਕਰਦੇ ਨੇ ਜਿੰਨਾ ਉਹ ਬੁਰਾ ਕਰ ਜਾਂਦੇ ਨੇ ਰਾਵਣ ਨੂੰ ਮਾਰਨ ਵਾਸਤੇ ਭਗਵਾਨ ਰਾਮ ਚੰਦਰ ਜੀ ਚਲੇ ਗਏ ਲਕਸ਼ਮਣ ਜੀ ਵਰਗੇ ਯੋਧੇ ਚਲੇ ਗਏ ਜਾਮਵੰਤ ਵਰਗੇ ਯੋਧੇ ਚਲੇ ਗਏ ਸੁਗਰੀਵ ਵਰਗੇ ਯੋਧੇ ਚਲੇ ਗਏ ਹਨੂਮਾਨ ਵਰਗੇ ਵੀਰ ਚਲੇ ਗਏ ਪਰ ਰਾਵਣ ਦਾ ਵਾਲ ਵਿੰਗਾ ਨਹੀਂ ਕਰ ਸਕੇ ਕਦੋਂ ਤੇ ਇਸ ਨੂੰ ਮਾਰਿਆ ਜਦੋਂ ਉਸਦਾ ਆਪਣਾ ਭਰਾ ਉਸਦਾ ਭੇਦ ਦੱਸਣ ਵਾਲਾ ਉਸਦਾ ਦੁਸ਼ਮਣ ਹੋ ਗਿਆ ਆਪਣਿਆਂ ਦੀ ਦੁਸ਼ਮਣੀ ਪਰਾਏ 100 ਦੁਸ਼ਮਣਾਂ ਦੇ ਨਾਲੋਂ ਵੱਡੀ ਹੁੰਦੀ ਏ ਪਰਾਇਆ ਦੁਸ਼ਮਣ 100 ਹੋਵੇ ਤੇ ਆਪਣਾ ਇੱਕ ਬਣ ਜਾਵੇ ਤੇ ਉਸਦੀ ਦੁਸ਼ਮਣੀ 100 ਦੁਸ਼ਮਣਾਂ ਤੋਂ ਖਤਰਨਾਕ ਹੋਇਆ ਕਰਦੀ ਏ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਕੇ ਵੱਡੇ ਭਰਾਤਾ ਜੀ ਬਾਬਾ ਪ੍ਰਿਥੀ ਚੰਦ ਜੀ ਆਪਣੇ ਮਨ ਦੀ ਤਾਤ ਪਰਾਈ ਕਰਕੇ ਆਪ ਜੀ ਦੇ ਦੁਸ਼ਮਣ ਹੋ ਨਿਬੜੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਬਾਦਸ਼ਾਹ ਦੇ ਪਾਸ ਸ਼ਿਕਾਇਤਾਂ ਕਰਕੇ ਫੌਜਾਂ ਚੜਾ ਚੜਾ ਕੇ ਲਿਆਂਦੀਆਂ ਕਦੇ ਸੁਲਹੀ ਖਾਨ ਨੂੰ ਕਦੇ ਸੁਲੱਭੀ ਖਾਨ ਨੂੰ ਕਦੇ 5,000 ਫੌਜ ਕਦੇ 10,000 ਫੌਜ ਚੜਾ ਕੇ ਲਿਆਂਦੀ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਾਂ ਤਾਂ ਕੈਦ ਖਾਨੇ ਵਿੱਚ ਪਵਾ ਦੇਣਾ ਜਾਂ ਸ਼ਹੀਦ ਕਰਵਾ ਦੇਣਾ ਤੇ ਇਸ ਦੀ ਮਨਸਾ ਪੂਰੀ ਨਾ ਹੋਈ ਸਤਿਗੁਰੂ ਜੀ ਦੇ ਨਾਲ ਵੈਰ ਹੋਰ ਕਮਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਾਹਿਬਜ਼ਾਦੇ ਜਗਤ ਗੁਰੂ ਸਾਡੇ ਗੁਰਦੇਵ ਪਿਤਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਸ਼ਹੀਦ ਕਰਾਉਣ ਵਾਸਤੇ ਦਾਈ ਦੇ ਅਸਥਾਨਾਂ ਨੂੰ ਜ਼ਹਿਰ ਲਗਾ ਕੇ ਭੇਜਿਆ ਸਪੇਰੇ ਦੇ ਪਾਸੋਂ ਕਾਲਾ ਨਾਗ ਛਡਵਾ ਦਿੱਤਾ ਬ੍ਰਾਹਮਣ ਦੇ ਕੋਲੋਂ ਦਹੀਂ ਵਿੱਚ ਜ਼ਹਿਰ ਪਵਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛਕਾਉਣ ਦਾ ਯਤਨ ਕੀਤਾ ਪਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਵੀ ਬਾਬਾ ਪ੍ਰਿਥੀ ਚੰਦ ਜੀ ਦੇ ਚਰਨਾਂ ਦੇ ਉੱਪਰ ਸੀਸ ਰੱਖ ਕੇ ਮੱਥਾ ਟੇਕਦੇ ਨੇ ਤੇ ਬਚਨ ਕਰਦੇ ਨੇ ਭਰਾਤਾ ਜੀ ਤੁਸੀਂ ਸਾਡੇ ਵੱਡੇ ਭਰਾ ਹੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਹੋ ਸਾਡੇ ਤੇ ਕਿਰਪਾ ਹੀ ਰੱਖਿਓ ਵੈਰ ਨਹੀਂ ਉੱਥੇ ਸਤਿਗੁਰੂ ਜੀ ਨੇ ਕਿਸੇ ਪ੍ਰਕਾਰ ਕਮਾਇਆ ਬਚਨ ਕਰਦੇ ਨੇ ਨਾ ਕੋ ਬੈਰੀ ਸਾਡਾ ਤੇ ਕੋਈ ਵੈਰੀ ਰਿਹਾ ਹੀ ਨਹੀਂ ਚੰਦੂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵੈਰ ਕੀਤਾ ਬਾਦਸ਼ਾਹ ਜਹਾਂਗੀਰ ਨੇ ਵੈਰ ਕੀਤਾ ਸ਼ਹੀਦੀ ਦੇ ਹੁਕਮ ਦਿੱਤੇ ਤੱਤੀ ਤਵੀ ਦੇ ਉੱਪਰ ਬਿਠਾ ਦਿੱਤਾ ਸਾਧ ਸੰਗਤ ਜੀ ਇਸੇ ਪ੍ਰਕਾਰ ਦੇਗ ਦੇ ਵਿੱਚ ਉਬਾਲਿਆ ਗਿਆ ਤੱਤਾ ਰੇਤਾ ਆਪ ਜੀ ਦੇ ਸੀਸ ਵਿੱਚ ਪਾਇਆ ਗਿਆ ਐਸੀ ਦਸ਼ਾ ਨੂੰ ਸਾਈ ਮੀਆਂ ਮੀਰ ਨਾ ਤੱਕ ਸਕਿਆ ਮੂਰਛਿਤ ਹੋ ਕੇ ਧਰਤੀ ਤੇ ਡਿੱਗਾ ਸਤਿਗੁਰੂ ਜੀ ਨੇ ਚਰਨ ਸੁਹਾ ਕਰਕੇ ਫਿਰ ਇਸ ਨੂੰ ਸਾਵਧਾਨ ਕੀਤਾ ਬੇਨਤੀ ਕਰਦਾ ਮਹਾਰਾਜ ਇਸ ਤੁਰਕਾਨੇ ਨੂੰ ਮੈਂ ਨਹੀਂ ਜੇ ਛੱਡਣਾ ਮੈਨੂੰ ਹੁਕਮ ਦਿਓ ਤੁਰਕਾਨੇ ਦਾ ਨਾਸ਼ ਕਰਦਿਆਂ ਜੜਾ ਪੁੱਟਦਿਆਂ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਆਕਾਸ਼ ਵੱਲ ਨੂੰ ਝਾਤ ਮਾਰ ਕੇ ਦੇਖ ਜਦੋਂ ਆਕਾਸ਼ ਨੂੰ ਝਾਤੀ ਮਾਰ ਕੇ ਨਜ਼ਰ ਪਾ ਕੇ ਤੱਕਿਆ ਨਾ ਸਾਈ ਮੀਆਂ ਮੀਰ ਨੇ 33 ਕਰੋੜ ਦੇਵਤੇ 96 ਕਰੋੜ ਦੇਵੀਆਂ 84 ਸਿੱਧ ਇਸੇ ਪ੍ਰਕਾਰ ਸਾਧ ਸੰਗਤ ਜੀ 72 ਯੋਗਣੀਆਂ 52 ਵੀਰ 7 ਰਿਸ਼ੀ ਤੇ 9 ਮੁਨੀ ਸਾਰੇ ਹੱਥ ਬੰਨ ਕੇ ਖੜੇ ਨੇ, 125,000 ਪੈਗੰਬਰ ਸੇਵਾ ਚ ਹਾਜ਼ਰ ਨੇ। ਮਹਾਰਾਜ ਸਾਡੇ ਤਾਈਂ ਹੁਕਮ ਦਿਓ ਇਸ ਤੁਰਕਾਨੇ ਦਾ ਨਾਸ਼ ਕਰ ਦੇਈਏ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਸਾਡਾ ਕਿਸੇ ਦੇ ਨਾਲ ਕੋਈ ਵੈਰ ਨਹੀਂ, ਅਕਾਲ ਪੁਰਖ ਵਾਹਿਗੁਰੂ ਜੀ ਦਾ ਭਾਣਾ ਸਾਨੂੰ ਮਿੱਠਾ ਲੱਗਦਾ ਹੈ, ਤੇਰਾ ਕੀ ਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ ਨਾ ਕੋ ਬੈਰੀ। ਸਾਡੇ ਵਾਸਤੇ ਤੇ ਵੈਰੀ ਕੋਈ ਹੈ ਹੀ ਨਹੀਂ, ਚੰਦੂ ਵੈਰ ਕਰਦਾ ਕਰੀ ਜਾਵੇ, ਜਹਾਂਗੀਰ ਕਰਦਾ ਕਰੀ ਜਾਵੇ, ਤਿਸ ਦਾ ਆਪਣਾ ਕਰਮ ਹੈ, ਪਰ ਸਾਡਾ ਕਿਸੇ ਦੇ ਨਾਲ ਵੈਰ ਨਹੀਂ। ਮਹਾਰਾਜ ਤੁਸੀਂ ਸਭਨਾਂ ਨੂੰ ਖਿਮਾ ਕਿਵੇਂ ਕਰ ਦਿੰਦੇ ਹੋ? ਤੇ ਹਜ਼ੂਰ ਬਚਨ ਕਰਦੇ ਨੇ, ਨਹੀਂ ਬੇਗਾਨਾ, ਭਾਈ ਸਾਡੇ ਵਾਸਤੇ ਬੇਗਾਨਾ ਕੋਈ ਹੈ ਹੀ ਨਹੀਂ, ਸਭਨਾਂ ਨੂੰ ਅਸੀਂ ਆਤਮ ਰੂਪ ਆਪਣਾ ਰੂਪ ਕਰਕੇ ਜਾਣਦੇ ਹਾਂ। ਜਿਹੜੀ ਆਤਮਾ ਸਾਡੀ ਏ ਨਾ, ਉਹੀ ਆਤਮਾ ਪਰਮੇਸ਼ਰ ਜੀ ਦੀ ਅੰਸ਼ ਸਾਰਿਆਂ ਦੇ ਅੰਦਰ ਸਮਾ ਰਹੀ ਏ। ਸਭ ਮਹਿ ਜੋਤ ਜੋਤ ਹੈ ਸੋਏ, ਜਦੋਂ ਸਾਰਿਆਂ ਦੇ ਅੰਦਰ ਜੋਤ ਹੀ ਤਿਸ ਪਰਮੇਸ਼ਰ ਜੀ ਦੀ ਏ, ਫਿਰ ਪਰਮੇਸ਼ਰ ਜੀ ਦੀ ਜੋਤ ਨੂੰ ਬੇਗਾਨੀ ਕਿਵੇਂ ਕਹਿ ਦਈਏ? ਸਾਡੀ ਦ੍ਰਿਸ਼ਟੀ ਵਿੱਚ ਕੋਈ ਬੇਗਾਨਾ ਹੈ ਹੀ ਨਹੀਂ। ਸਾਧ ਸੰਗਤ ਜੀ, ਇਹ ਸੰਤ ਮਤ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਦੁਸ਼ਮਣ ਦੁਖੀਆ, ਨਾ ਹੀ ਕੋ ਮੰਦਾ। ਭਾਈ ਸਾਡੇ ਵਾਸਤੇ ਨਾ ਕੋਈ ਪਰਾਇਆ ਹੈ ਤੇ ਨਾ ਹੀ ਸਾਡੀ ਦ੍ਰਿਸ਼ਟੀ ਵਿੱਚ ਕੋਈ ਦੁਸ਼ਮਣ ਹੈ।
1: ਸੰਗ ਹਮ ਕੋ ਬਨ ਆਈ,
0: ਸਾਡੀ ਤੇ ਸਾਰਿਆਂ ਦੇ ਨਾਲ ਪ੍ਰੀਤੀ ਵਾਲੀ ਭਾਵਨਾ, ਪਿਆਰ ਭਾਵਨਾ ਹੀ ਬਣ ਆਈ ਹੈ ਜੀਓ।
1: ਪ੍ਰਭ ਕੀਨੋ ਸੋ ਪਹਲ ਮਾਨੇ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਸਰੂਪ ਪ੍ਰਗਟ ਹੋਏ ਨੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਪਰ, ਤੇ ਸਾਧ ਸੰਗਤ ਜੀ ਧੀਰਮਲ ਨੇ ਬਹੁਤੀ ਈਰਖਾ ਕੀਤੀ ਨਾ, ਸ਼ੀਹੇ ਨਾਮ ਦੇ ਮਸੰਦ ਦੇ ਪਾਸੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀ ਚਲਵਾ ਦਿੱਤੀ ਕਿ ਸਤਿਗੁਰੂ ਸਾਹਿਬ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦੇ। ਸ਼ੀਹੇ ਮਸੰਦ ਨੇ ਗੋਲੀ ਚਲਾ ਦਿੱਤੀ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਸਤਕ ਦੇ ਨਾਲ ਸ਼ੋਅ ਕਰਕੇ ਗੋਲੀ ਲੰਘ ਗਈ, ਮੱਥੇ 'ਤੇ ਥੋੜ੍ਹਾ ਜ਼ਖਮ ਹੋਇਆ ਅਤੇ ਖੂਨ ਜਿਹੜਾ ਸੀ ਮੱਥੇ ਵਿੱਚੋਂ ਵਹਿਣ ਲੱਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਬਚਨ ਕਰ ਦਿੰਦੇ ਨਾ, ਜਰਾ ਜਿੰਨੀ ਰਿਸ ਧਾਰਨ ਕਰਕੇ ਤੇ ਸਾਧ ਸੰਗਤ ਜੀ ਸ਼ੀਹਾਂ ਮਸੰਦ ਤੇ ਕੀ ਦੁਨੀਆਂ ਦੇ ਕੁੱਲ ਦੁਖੀਆਂ ਦੀਆਂ ਕੁੱਲਾਂ ਗਰਕ ਕਰ ਦਿੰਦੇ, ਜੇ ਚਾਹੁੰਦੇ ਤੇ ਧਰਤੀ ਆਕਾਸ਼ ਗਰਕ ਕਰ ਦਿੰਦੇ, ਕੁੱਲ ਸ੍ਰਿਸ਼ਟੀ ਨਾਸ਼ ਕਰ ਦਿੰਦੇ, ਪਰ ਸਤਿਗੁਰੂ ਜੀ ਦੇ ਅੰਦਰ ਅਪਣੱਤ ਕੈਸੀ ਏ। ਬਚਨ ਕਰਦੇ ਨੇ, ਭਲੋ ਰੇ ਧੀਰ ਮਲ ਭਲੋ ਰੇ, ਭਲੋ ਰੇ ਭਲੋ ਰੇ ਧੀਰ ਮਲ ਭਲੋ ਰੇ। ਉਸਨੇ ਤੇ ਸਾਧ ਸੰਗਤ ਜੀ ਕਾਤਲ ਖੜਾ ਕੀਤਾ ਹੈ ਕਿ ਸਤਿਗੁਰੂ ਜੀ ਨੂੰ ਸ਼ਹੀਦ ਕਰ ਦੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਲਾ ਹੋਵੇ ਧੀਰ ਮਲ ਤੇਰਾ ਭਲਾ ਹੋਵੇ। ਜੇ ਪਹਿਲੇ ਜਾਮੇ ਵਿੱਚ ਬਚਨ ਕੀਤੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਦੁਸ਼ਮਣਾਂ ਦਾ ਵੀ ਭਲਾ ਮੰਗ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਬਚਨ ਕਮਾਏ ਨੇ। ਸੋ ਬਚਨ ਕਰਨਾ ਕਰਦੇ ਨੇ, ਸਗਲ ਸੰਗ ਹਮ ਕਉ ਬਨ ਆਈ, ਭਾਈ ਸਾਡੀ ਪ੍ਰੀਤੀ ਤੇ ਸਾ

0: ਰਹੇ ਨੇ ਉਸ ਨੂੰ ਅਸੀਂ ਭਲਾ ਕਰਕੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਾਂ।
1: ਇਹ ਸੁਮਤ ਸਾਧੂ ਤੇ ਪਾਈ
0: ਮਹਾਰਾਜ, ਐਸੀ ਸ੍ਰੇਸ਼ਟ ਮਤ ਕਿੱਥੋਂ ਮਿਲਦੀ ਏ? ਹਜ਼ੂਰ ਬਚਨ ਕਰਦੇ ਨੇ ਇਹ ਸ੍ਰੇਸ਼ਟ ਮਤ ਸਾਧੂ ਤੇ ਭਾਈ ਸੰਤ ਜਨਾਂ ਦੀ ਸੰਗਤ ਚੋਂ ਮਿਲਦੀ ਏ ਕਿ ਸਭਨਾਂ ਦੇ ਅੰਦਰ ਪਰਮੇਸ਼ਰ ਜੀ ਵਸਦੇ ਨੇ, ਸਭਨਾਂ ਦਾ ਭਲਾ ਮੰਗਣਾ, ਸਭਨਾਂ ਦੀ ਕਲਿਆਣ ਵਾਸਤੇ ਅਰਦਾਸਾਂ ਕਰਦੇ ਰਹਿਣਾ, ਬੇਨਤੀਆਂ ਕਰਦੇ ਰਹਿਣਾ ਤੇ ਸਭਨਾਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਦੇਖਣੀ। ਇਹ ਸੁਮਤ ਸਾਧੂ ਤੇ ਪਾਈ। ਪਰਮ ਸ੍ਰੇਸ਼ਟ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਤੋਂ ਇਹ ਮਤ ਗ੍ਰਹਿਣ ਕੀਤੀ, ਸਿੱਖਿਆ ਲਈ ਹੈ।
1: ਸਭ ਮਹਿ ਰਵ ਰਹਿਆ ਪ੍ਰਭ ਏਕਾ।
0: ਭਾਈ ਇਸ ਪ੍ਰਕਾਰ ਗੁਰੂ ਸਿੱਖਿਆ ਦੁਆਰਾ ਜਾਣਦੇ ਹਾਂ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਜੀ ਹੀ ਪਰਤਕ ਜੋਤ ਰੂਪ ਹੋ ਕਰਕੇ ਵਸ ਰਹੇ ਹਨ।
1: ਦੇਖ ਪੇਖ ਨਾਨਕ ਬਿਗਸਾਈ।
0: ਸਾਰਿਆਂ ਜੀਵਾਂ ਦੇ ਅੰਦਰ, ਦੁਸ਼ਮਣਾਂ ਦੇ ਅੰਦਰ, ਸੱਜਣਾਂ ਦੇ ਅੰਦਰ, ਮਿੱਤਰਿਆਂ ਦੇ ਅੰਦਰ, ਆਪਣਿਆਂ ਦੇ ਅੰਦਰ ਜੋ ਪਰਾਏ ਕਹੇ ਜਾਂਦੇ ਨੇ ਉਹਨਾਂ ਦੇ ਅੰਦਰ, ਇਸੇ ਪ੍ਰਕਾਰ ਚਾਰੇ ਖਾਣੀਆਂ ਦੇ ਅੰਦਰ, ਚਾਰੇ ਬਾਣੀਆਂ ਦੇ ਅੰਦਰ, ਧਰਤਾ ਆਕਾਸ਼ ਦੇ ਅੰਦਰ, ਪਾਤਾਲ ਦੇ ਅੰਦਰ, ਚੰਦ ਸੂਰਜ ਦੇ ਅੰਦਰ, ਤਾਰਿਆਂ ਦੇ ਅੰਦਰ, ਕਣ ਕਣ ਦੇ ਅੰਦਰ, ਜ਼ਰੇ ਜ਼ਰੇ ਦੇ ਅੰਦਰ, ਮਾਰੂ ਥਲਾਂ ਦੇ ਅੰਦਰ, ਧਰਤੀ ਦੇ ਅੰਦਰ, ਆਕਾਸ਼ ਦੇ ਅੰਦਰ, ਸਾਰਿਆਂ ਸਥਾਨਾਂ ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਨੂੰ ਦੇਖ ਦੇਖ ਕੇ ਪ੍ਰਸੰਨ ਹੋ ਰਹੇ ਹਾਂ। ਵਾਹਿਗੁਰੂ ਜੀ ਆਪ ਕੈਸੇ ਅਸਚਰਜ ਹੋ, ਸਾਰਿਆਂ ਦੇ ਅੰਦਰ ਮਿਲ ਰਹੇ ਹੋ, ਸਾਰਿਆਂ ਦੇ ਅੰਦਰ ਵਸ ਰਹੇ ਹੋ, ਪਰ ਕਿਸੇ ਦੇ ਪੁੰਨ ਪਾਪ ਦਾ ਆਪ ਜੀ ਨੂੰ ਲੇਪ ਸ਼ੇਪ ਨਹੀਂ ਲੱਗਦਾ। ਇਸ ਪ੍ਰਕਾਰ ਸਾਰਿਆਂ ਦੇ ਅੰਦਰ ਵਸਦੇ ਹੋ ਜੋਤ ਰੂਪ ਹੋ ਕਰਕੇ, ਪਰ ਬੈਠਾ ਵੇਖਾ ਵੱਖ ਅਕੇਲਾ, ਸਾਰਿਆਂ ਤੋਂ ਸੰਘ ਰੂਪ ਹੋ ਕਰਕੇ ਨਿਰਵਾਣ ਵੱਖਰੇ ਹੀ ਬੈਠੇ ਹੋ, ਕਿਸੇ ਦੇ ਪਾਪ ਪੁੰਨ ਦੀ ਲਪਾਏ ਮਾਨਗੀ ਵੀ ਆਪ ਜੀ ਨੂੰ ਨਹੀਂ। ਇਸ ਪ੍ਰਕਾਰ ਵਾਹਿਗੁਰੂ ਜੀ ਨੂੰ ਵੇਖ ਵੇਖ ਕਰਕੇ ਮਨ ਬਿਗਸ ਰਿਹਾ ਹੈ, ਖਿਡਾਓ ਦੇ ਸਹਿਤ ਹੋ ਰਿਹਾ ਹੈ, ਖਿਡਾਵਟ ਦੇ ਸਹਿਤ, ਆਨੰਦ ਦੇ ਸਹਿਤ ਹੋ ਰਿਹਾ ਹੈ ਜੀਓ।
1: ਕਾਨੜਾ ਮਹੱਲਾ ਪੰਜਵਾ।
0: ਮਹਾਰਾਜ ਸਾਨੂੰ ਤੇ ਸ਼ਰਨ ਪੈਣਾ ਵੀ ਨਹੀਂ ਆਉਂਦਾ, ਥੋੜੀ ਬਹੁਤੀ ਸਮਝ ਹੋਵੇ ਨਾ ਕਿ ਸਮਝਦਾਰੀ ਨਾਲ ਜਾ ਕੇ ਸ਼ਰਨ ਹੀ ਪੈ ਜਾਈਏ, ਸਾਨੂੰ ਤੇ ਸ਼ਰਨ ਪੈਣਾ ਵੀ ਨਹੀਂ ਆਉਂਦਾ। ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਸ਼ਰਨ ਪੈਣ ਦੀ ਯੁਗਤੀ ਦੱਸੋ, ਕਿਵੇਂ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਰਹੀਏ। ਤੇ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਫੁਰਮਾਨ ਕਰਦੇ ਹਨ।
1: ਠਾਕੁਰ ਜੀਓ ਤੁਹਾਰੋ ਪਰਨਾ।
0: ਭਾਈ ਵਾਹਿਗੁਰੂ ਜੀ ਦੇ ਸਨਮੁਖ ਹਾਜ਼ਰ ਨਾਜ਼ਰ ਜਾਣ ਕੇ ਐਵੇਂ ਬੇਨਤੀਆਂ ਕਰਦੇ ਰਹਿਣਾ, ਹੇ ਠਾਕੁਰ ਜੀ, ਭਗਵਾਨ ਜੀ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀਓ, ਮਹਾਰਾਜ ਮੈਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿਖੇ ਪਿਆ ਹਾਂ।
1: ਮਾਨ ਮਹਤ ਤੁਮਾਰਾ ਉਪਰ।
0: ਮਹਾਰਾਜ ਸਾਡਾ ਮਾਣ, ਸਾਡਾ ਤਾਣ, ਸਾਡੀ ਵਡਿਆਈ, ਸਾਡੀ ਇੱਜ਼ਤ, ਸਾਡੀ ਸ਼ੋਹਰਤ, ਇਸੇ ਪ੍ਰਕਾਰ ਮਹਤ ਸਾਡਾ ਮੁਰਾਤਬਾ, ਮਹਾਰਾਜ ਇਹ ਸਭ ਕੁਝ ਤੁਹਾਡੇ ਉੱਪਰ ਹੀ ਹੈ। ਜੋ ਕੁਛ ਬਖਸ਼ਿਆ ਤੁਸਾਂ ਹੀ ਬਖਸ਼ਿਆ, ਇਮਾਨ ਸਨਮਾਨ ਵਡਿਆਈਆਂ ਦੇ ਦਾਤੇ ਆਪ, ਇਹ ਉੱਚੇ ਮੁਰਾਤਬੇ ਆਪ ਜੀਆਂ ਨੇ ਬਖਸ਼ੇ ਹਨ। ਇਸੇ ਪ੍ਰਕਾਰ
1: ਠਾਕੁਰ ਜੀਓ ਤੁਹਾਰੋ ਪਰਨਾ।
0: ਠਾਕੁਰ ਕਹਿਣਾ ਕਰੀਏ, ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲੈਤਾ ਕਰਨ ਵਾਲਾ ਹੋਵੇ, ਮਹਾਰਾਜ ਆਪ ਹੀ ਸ੍ਰਿਸ਼ਟੀ ਦੇ ਸਿਰਜਣਹਾਰ, ਆਪ ਹੀ ਪਾਲਣਹਾਰ ਤੇ ਆਪ ਹੀ ਮਹਾਂਪਰਲੋ ਕਰਕੇ ਮਿਟਾ ਦੇਣ ਵਾਲੇ ਹੋ, ਐਸੇ ਸਰਬ ਕਲਾ ਸਮਰੱਥ ਠਾਕੁਰ ਜੀ, ਕੁੱਲ ਸ੍ਰਿਸ਼ਟੀ ਦੇ ਠਾਕੁਰ ਮਾਲਕ ਜੀ, ਸਾਡੇ ਮਨ ਬਾਣੀ ਸਰੀਰ ਦੇ ਮਾਲਕ ਜੀ, ਤੁਹਾਰੋ ਪਰਨਾ, ਤੁਹਾਡਾ ਆਸਰਾ ਲੈਣਾ ਕੀਤਾ ਹੈ। ਪਰਨਾ ਦਾ ਅਰਥ ਹੈ ਆਸਰਾ, ਆਪ ਜੀ ਦਾ ਹੀ ਆਸਰਾ ਹੈ ਸਾਡੇ ਤਨ ਅਤੇ ਮਨ ਨੂੰ।
1: ਮਾਨ ਤੁਮਾਰਾ ਉਪਰ।
0: ਮਹਾਰਾਜ ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਸਾਡਾ ਮਾਣ ਨਾ ਸਕਿਆਂ ਤੇ, ਨਾ ਸੰਬੰਧੀਆਂ ਤੇ, ਨਾ ਧਨ ਤੇ, ਨਾ ਦੌਲਤ ਨੇ, ਨਾ ਸਰਕਾਰ ਤੇ, ਨਾ ਕਿਸੇ ਹੋਰ ਤੇ, ਸਾਡਾ ਤੇ ਮਾਣ ਆਪ ਜੀ ਦੇ ਉੱਪਰ ਹੀ ਹੈ। ਮਾਨ ਮੰਨਣ ਯੋਗ ਕੇਵਲ ਤਾਂ ਕੇਵਲ ਆਪ ਹੋ, ਕਿਸੇ ਹੋਰ ਨੂੰ ਮਨ ਵਿੱਚ ਮੰਨਣਾ ਨਹੀਂ ਕਰਦੇ ਹਾਂ। ਮਹੱਤ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਇਹ ਆਪਣੇ ਦਾਸ ਹੋਣ ਦਾ ਮੁਰਾਤਬਾ ਆਪ ਜੀ ਹੀ ਸਾਨੂੰ ਬਖਸ਼ਣ ਵਾਲੇ ਹੋ। ਮਹਾਰਾਜ ਸਾਡੀ ਓਟ, ਸਾਡਾ ਭਰੋਸਾ ਆਪ ਜੀ ਦੇ ਉੱਪਰ ਹੈ।
1: ਤੁਮਰੀ ਓਟ ਤੁਮਾਰੀ ਸਰਨਾ।
0: ਮਹਾਰਾਜ ਇਸ ਕਰਕੇ ਸਾਡੇ ਤਨ ਨੂੰ ਵੀ ਆਪ ਜੀ ਦੀ ਓਟ ਹੈ, ਤੇ ਮਨ ਕਰਕੇ ਵੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿਖੇ ਹੀ ਪਏ ਹਾਂ ਜੀਓ।
1: ਰਹਾਓ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਤੁਮਰੀ ਆਸ ਭਰੋਸਾ ਤੁਮਰਾ।
0: ਮਹਾਰਾਜ ਆਪ ਜੀਆਂ ਦੇ ਬਚਨ ਬੜੇ ਮਿੱਠੇ, ਬੜੇ ਪਿਆਰੇ ਨੇ, ਮਨ ਨੂੰ ਬੜੇ ਚੰਗੇ ਲੱਗਦੇ ਨੇ, ਐਸੇ ਹੋਰ ਬਚਨ ਸਰਵਣ ਕਰਵਾਓ ਜੀ। ਤੇ ਸਤਿਗੁਰੂ ਜੀ ਫਰਮਾਉਂਦੇ ਹਨ
1: ਤੁਮਰੀ ਆਸ ਭਰੋਸਾ ਤੁਮਰਾ।
0: ਮਹਾਰਾਜ ਸਾਡੇ ਮਨ ਦੇ ਅੰਦਰ ਇਸ ਦੁਨੀਆਂ ਦੇ ਸੁੱਖਾਂ ਦੀ ਆਸਾ ਵੀ ਇੱਕ ਆਪ

0: ਹੀ ਦੇ ਉੱਪਰ ਹੀ ਹੈ। ਮਹਾਰਾਜ ਜੇ ਇਸੇ ਪ੍ਰਕਾਰ ਮਾਇਆ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਧਨ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਸੰਬੰਧੀਆਂ ਦੇ ਸਨੇਹ ਦੇ ਪਿਆਰ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਸੰਤਾਨ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਸਰੀਰ ਦੀ ਅਰੋਗਤਾ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਮਨ ਦੀ ਸ਼ਾਂਤੀ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ। ਇਸ ਕਰਕੇ ਦੁਨੀਆਂ ਦੇ ਸੁੱਖਾਂ ਦੀ ਆਸ ਵੀ ਤੁਹਾਡੇ ਉੱਪਰ ਹੈ ਤੇ ਮਹਾਰਾਜ ਦਰਗਾਹ ਦੇ ਅੰਦਰ ਵੀ ਜੇ ਸੱਚਖੰਡ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਭਰੋਸਾ ਤੁਮਰਾ, ਦਰਗਾਹੀ ਸੁੱਖਾਂ ਦਾ ਭਰੋਸਾ ਵੀ ਆਪ ਜੀ ਦੇ ਉੱਪਰ ਹੈ।
1: ਤੁਮਰਾ ਨਾਮ ਹਿਰਦੈ ਲੈ ਧਰਨਾ,
0: ਮਹਾਰਾਜ ਇਸ ਆਸ ਅਤੇ ਭਰੋਸੇ ਦੇ ਨਾਲ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਪੂਰਿਆ ਸਤਿਗੁਰਾਂ ਤੋਂ ਲੈ ਕੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ ਜੀਓ।
1: ਤੁਮਰੋ ਬਲ ਤੁਮ ਸੰਗ ਸੁਹੇਲੇ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਜੀ ਦਾ ਹੀ ਬਲ ਜ਼ੋਰ ਹੈ। ਜਿਸ ਪ੍ਰਕਾਰ ਬੱਚੇ ਨੂੰ ਆਪਣੇ ਪਿਤਾ ਦਾ ਹੀ ਬਲ ਹੁੰਦਾ ਨਾ, ਕੋਈ ਇਸ ਨੂੰ ਕੋਈ ਝਿੜਕੇ ਕੋਈ ਆਖੇ ਕੋਈ ਮਾਰੇ ਕਹਿੰਦਾ ਆਪਣੇ ਪਿਤਾ ਨੂੰ ਦੱਸੂਗਾ, ਬੱਚੇ ਵਾਸਤੇ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪੁਰਖ ਉਸਦਾ ਆਪਣਾ ਪਿਤਾ ਹੁੰਦਾ ਤੇ ਆਪਣੇ ਪਿਤਾ ਦੇ ਨਾਲੋਂ ਕਿਸੇ ਨੂੰ ਬਲਵਾਨ ਨਹੀਂ ਜਾਣਦਾ। ਮਹਾਰਾਜ ਆਪ ਤੇ ਹੋਈ ਬਲਵਾਨ, ਆਪ ਦੇ ਨਾਲੋਂ ਬਲਵਾਨ ਤੇ ਸੱਚਮੁੱਚ ਹੀ ਹੋਰ ਕੋਈ ਨਹੀਂ। ਤੁਮਰੋ ਬਲ, ਮਹਾਰਾਜ ਸਾਡਾ ਤੇ ਜ਼ੋਰ ਆਪ ਹੀ ਹੋ। ਤੁਮ ਸੰਗ ਸੁਹੇਲੇ, ਦੁਨਿਆਵੀ ਪਿਤਾ ਤੇ ਹੋ ਸਕਦਾ ਕਿਸੇ ਜਗ੍ਹਾ ਤੇ ਨਾ ਪੁੱਜ ਕਰਕੇ ਸਹਾਇਤਾ ਕਰ ਸਕੇ, ਪਰ ਆਪ ਜੀ ਤੇ ਐਸੇ ਪਿਤਾ ਹੋ ਸਰਬਤ ਸਥਾਨਾਂ ਤੇ ਸੁਹੇਲੇ ਸੁਖਦਾਇਕ ਹੋ, ਸਰਬਤ ਸਥਾਨਾਂ ਤੇ ਪੁੱਜ ਕਰਕੇ ਮਹਾਰਾਜ ਸਹਾਇਤਾ ਕਰਨੇ ਵਾਲੇ ਹੋ ਜੀਓ।
1: ਜੋ ਜੋ ਕਹੋ ਸੋਈ ਸੋਈ ਕਰਨਾ,
0: ਮਹਾਰਾਜ ਜਿਹੜੀ ਜਿਹੜੀ ਦਾਤ ਆਪ ਜੀ ਦੇ ਕੋਲੋਂ ਕਹਿ ਕਰਕੇ ਮੰਗ ਲੈਣਾ ਕਰੀਏ ਨਾ, ਉਸੇ ਉਸੇ ਦਾਤ ਨੂੰ ਕਰਨਾ ਤੁਸੀਂ ਦੇ ਦੇਣਾ ਕਰਦੇ ਹੋ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਐਸੀ ਕੋਈ ਅਦੇ ਵਸਤੂ ਨਹੀਂ ਜਿਹੜੀ ਆਪ ਜੀ ਆਪਣੇ ਪਿਆਰਿਆਂ ਨੂੰ ਨਾ ਦੇਵੋ। ਜੋ ਜੋ ਦਾਸ ਮੰਗਦੇ ਨੇ ਆਪ ਜੀ ਬਖਸ਼ ਦਿੰਦੇ ਹੋ।
1: ਤੁਮਰੀ ਦਇਆ ਮਾਇਆ ਸੁਖ ਪਾਵੋ,
0: ਮਹਾਰਾਜ ਆਪ ਜੀ ਜਦੋਂ ਆਪਣੀ ਦਇਆ ਮਾਇਆ ਕਰਦੇ ਹੋ ਨਾ, ਮਿਹਰਮਤ ਕਿਰਪਾਲਤਾ ਕਰਦੇ ਹੋ ਨਾ, ਤਾਂ ਫਿਰ ਸੁਖ ਪਾਵੋ, ਜੀਵ ਸੁਖ ਪਾਉਣਾ ਕਰਦੇ ਨੇ। ਕਿਰਪਾ ਕਰਕੇ ਇਹ ਦਇਆ ਮਾਇਆ ਕਿਰਪਾਲਤਾ ਮਿਹਰ ਮੇਰੇ ਤੇ ਵੀ ਕਰ ਦਿਓ, ਫਿਰ ਸੁਖ ਪਾਵਾਓ। ਦੂਜੇ ਅਰਥਾਂ ਦੇ ਵਿੱਚ ਪਾਵਾਓ ਆਪਣੇ ਆਪ ਤੋਂ ਲੈਣਾ। ਮਹਾਰਾਜ ਦਇਆ ਮਾਇਆ ਕਰਦੇ ਹੋ, ਮੈਂ ਵੀ ਇਸ ਪ੍ਰਕਾਰ ਆਪ ਜੀ ਦਾ ਦਿੱਤਾ ਹੋਇਆ ਸੁੱਖ ਆਤਮ ਸੁੱਖ ਨੂੰ ਪਾਵਣਾ ਕਰਾਂ। ਜਿਸ ਸੁੱਖ ਤੋਂ ਵੱਡਾ ਪਰਮ ਸੁੱਖ ਹੋਰ ਕੋਈ ਨਹੀਂ, ਆਤਮ ਸੁੱਖ ਹੀ ਪਰਮ ਸੁੱਖ ਹੈ, ਇਸ ਪਰਮ ਸੁੱਖ ਨੂੰ ਮੈਂ ਪਾਵਣਾ ਕਰਾਂ।
1: ਓਹ ਕਿਰਪਾਲਤਾ ਭਉ ਜਲ ਤਰਨਾ,
0: ਮਹਾਰਾਜ ਆਪ ਮੇਰੇ ਤੇ ਕਿਰਪਾਲੂ ਹੋਵੋ ਤੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਭਵ ਜਲ ਸੰਸਾਰ ਤੋਂ ਮੇਰਾ ਤਰਨਾ ਹੋਵੇਗਾ।
1: ਦਾਨ ਨਾਮ ਹਰ ਪਾਇਓ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪ ਜੀ ਆਪਣਾ ਹਰੀ ਨਾਮ ਬਖਸ਼ਿਸ਼ ਕਰਨਾ ਕਰਦੇ ਹੋ ਨਾ, ਉਹਨਾਂ ਨੇ ਅਭੈ ਅਵਸਥਾ ਦਾ ਦਾਨ ਆਪ ਜੀ ਦੇ ਪਾਸੋਂ ਪਾ ਲੈਣਾ ਕੀਤਾ ਹੈ। ਇਸੇ ਪ੍ਰਕਾਰ
1: ਦਾਨ ਨਾਮ ਹਰ ਪਾਇਓ,
0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਸਾਰੇ ਦਾਨ ਵੱਡੇ ਨੇ ਨਾ, ਪਰ ਇਹਨਾਂ ਸਾਰਿਆਂ ਦਾਨਾਂ ਤੋਂ ਵੀ ਕੋਈ ਵੱਡਾ ਦਾਨ ਹੈ, ਉਹ ਕਿਹੜਾ ਦਾਨ ਹੈ ਜੀ? ਦਾਨਾ ਸਿਰ ਦਾਨ, ਨਾਮ ਦਾਨ। ਮਹਾਰਾਜ ਜਿਹੜੇ ਸ੍ਰੇਸ਼ਟ ਦਾਨ ਦੁਨੀਆਂ ਵਿੱਚ ਕਹੇ ਜਾਂਦੇ ਨੇ, ਉਹਨਾਂ ਤੋਂ ਵੀ ਪਰਮ ਦਾਨ, ਸ੍ਰੇਸ਼ਟ ਦਾਨ ਆਪ ਜੀ ਦਾ ਦਾਨ ਨਾਮ ਦਾਨ ਹੈ। ਨਾਮ ਦਾਨ ਹਰ ਪਾਇਓ, ਮਹਾਰਾਜ ਆਪ ਜੀ ਦਾ ਜਿਹੜਾ ਨਾਮ ਮੁੱਲ ਤੇ ਖਰੀਦਿਆ ਨਹੀਂ ਨਾ ਜਾ ਸਕਦਾ, ਕੰਚਨ ਸਿਓ ਪਾਈਆ ਨਹੀਂ ਤੋਲ, ਮਹਾਰਾਜ ਐਸਾ ਜਿਹੜਾ ਮੁੱਲਕ ਨਾਮ ਹੈ ਆਪ ਜੀਆਂ ਦੇ ਪਾਸੋਂ ਜਿਨ੍ਹਾਂ ਨੇ ਦਾਨ ਰੂਪ ਵਿੱਚ ਪਾ ਲਿਆ। ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ, ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਪਾਵੈ। ਮਹਾਰਾਜ ਜਿਨ੍ਹਾਂ ਦੇ ਤਾਈਂ ਆਪ ਜੀ ਨੇ ਆਪਣਾ ਅੰਮ੍ਰਿਤ ਨਾਮ ਦਾਨ ਦੇ ਤਾਈਂ ਦਾਨ ਰੂਪ ਵਿੱਚ ਦੇ ਦਿੱਤਾ ਹੈ, ਜਿਨ੍ਹਾਂ ਨੇ ਆਪ ਜੀ ਤੋਂ ਅੰਮ੍ਰਿਤ ਨਾਮ ਪ੍ਰਾਪਤ ਕੀਤਾ ਹੈ, ਅਭੈ ਦਾਨ ਹਰ ਪਾਇਓ, ਹਰੀ ਪਰਮੇਸ਼ਰ ਜੀ ਉਹਨਾਂ ਨੇ ਲੋਕ ਅਤੇ ਪਰਲੋਕ ਦੇ ਅੰਦਰ ਅਭੈ ਦੀ ਪਦਵੀ ਪਾ ਲੈਣਾ ਕੀਤੀ ਹੈ। ਅਭੈਤਾ ਦਾ ਦਾਨ ਉਹਨਾਂ ਨਾਮ ਦੇ ਰਸੀਆਂ ਨੂੰ ਆਪ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ। ਪ੍ਰਤੱਖ ਦੁਸ਼ਮਣਾਂ ਦਾ ਡਰ ਨਹੀਂ ਹੁੰਦਾ, ਭਾਵੇਂ ਚਮਕੌਰ ਦੀ ਗੜੀ ਦੇ ਵਾਂਗੂ ਲੱਖਾਂ ਦਾ ਘੇਰਾ ਕਿਉਂ ਨਾ ਪੈ ਜਾਵੇ। ਤੇ ਮਹਾਰਾਜ ਜਮਾਂ ਦਾ ਡਰ ਵੀ ਨਹੀਂ ਰਹਿੰਦਾ ਜਿਨ੍ਹਾਂ ਨੂੰ ਆਪ ਜੀ ਨੇ ਨਾਮ ਦਾ ਦਾਨ ਬਖਸ਼ਿਸ਼ ਕਰ ਦਿੱਤਾ ਹੈ।
1: ਸਿਰ ਡਾਰਿਓ ਨਾਨਕ ਸੰਤ ਚਰਨਾ,
0: ਤੇ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਹੇ ਮਹਾਰਾਜ ਗਰੀਬ ਨਿਵਾਜ, ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਨਾਮ ਦੇ ਰਸੀਏ ਆਪ ਜੀਆਂ ਦੇ ਸੰਤ ਜਨ ਨੇ ਨਾ, ਅਸਾਂ ਨੇ ਆਪਣਾ ਸੀਸ ਉਹਨਾਂ ਸੰਤ ਜਨਾਂ ਦੇ ਚਰਨਾਂ ਵਿਖੇ ਡਾਰਿਓ ਰੱਖ ਦਿੱਤਾ ਹੈ, ਧਰ ਦਿੱਤਾ ਹੈ, ਕੇ ਤਿੰਨਾਂ ਦੀ ਚਰਨ ਧੂੜੀ ਸਾਡੇ ਤਾਈਂ ਵੀ ਮਿਲ ਜਾਵੇ ਜਿਹੜੇ ਨਾਮ ਦੇ ਰਸੀਏ ਨੇ ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ। ਉਸ ਵੇਲੇ ਸੰਤਾਂ ਦੀ ਚਰਨ ਧੂੜੀ ਮਿਲਦੀ ਜਦੋਂ ਆਪ ਜੀ ਕਿਰਪਾਲੂ ਹੁੰਦੇ ਹੋ। ਮਹਾਰਾਜ ਨਾਮ ਦੇ ਰਸੀਏ ਸੰਤਾਂ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖ ਦਿੱਤਾ ਹੈ, ਉਹਨਾਂ ਦੇ ਸਦਕੇ ਸਾਨੂੰ ਵੀ ਬਖਸ਼ ਲੈਣਾ ਕਰੋ ਜੀਓ।
1: ਕਾਨੜਾ ਮਹੱਲਾ ਪੰਜਵਾਂ।
0: ਸੋ ਕਾਨੜਾ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਸਾਧ ਸਰਨ ਚਰਨ ਚਿਤ ਲਾਇਆ।
0: ਭਾਈ ਸਾਧੂ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਅੰਮ੍ਰਿਤ ਨਾਮ ਦੇ ਨਾਲ ਜਿਨ੍ਹਾਂ ਨੇ ਆਪਣੇ ਮਨ ਨੂੰ ਲਾਇਆ ਹੈ।
1: ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ।
0: ਜਿਹੜੀ ਇਸ ਸੰਸਾਰ ਦੀ ਬਾਤ ਸੁਣੀ ਸੀ ਨਾ ਕਿ ਜਿਹੜਾ ਸੰਸਾਰ ਸੁਪਨੇ ਦੀ ਨਿਆਈ ਹੈ, ਇਸ ਨੂੰ ਪ੍ਰਤੱਖ ਦੇਖ ਲੈਣਾ ਕੀਤਾ ਸੰਸਾਰ ਸੱਚਮੁੱਚ ਹੀ ਸੁਪਨੇ ਦੀ ਨਿਆਈ ਹੈ, ਇਹ ਸਥਿਰ ਨਹੀਂ ਰਹਿਣ ਵਾਲਾ ਨਹੀਂ ਬਿਨਸ ਜਾਣ ਵਾਲਾ ਹੈ।
1: ਨਾਮ ਮੰਤਰ ਸਤਿਗੁਰੂ ਦ੍ਰਿੜਾਇਆ।
0: ਇਹ ਦਾਤ ਕਦੋਂ ਪ੍ਰਾਪਤ ਹੋਈ? ਜਦੋਂ ਪੂਰਿਆਂ ਸਤਿਗੁਰਾਂ ਨੇ ਕਿਰਪਾ ਕਰਕੇ ਅੰਮ੍ਰਿਤ ਨਾਮ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਵਾ ਦਿੱਤਾ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ।
1: ਨਾਹਾ ਤ੍ਰਿਪਤ ਨੂੰ ਰਾਜ ਜੋ ਬਨ ਤਨ ਬਹੁਰ ਬਹੁਰ ਫਿਰ ਧਾਇਆ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਦੇ ਨਾਲ ਹੀ ਤ੍ਰਿਪਤੀ ਹੁੰਦੀ ਏ, ਦੁਨੀਆਂ ਦੇ ਇੰਨੇ ਸੁੱਖ ਨੇ ਉਹਨਾਂ ਦੇ ਨਾਲ ਤ੍ਰਿਪਤੀ ਨਹੀਂ ਹੁੰਦੀ। ਤੇ ਸਾਧ ਸੰਗਤ ਜੀ ਇੱਥੇ ਪਾਠ ਅੰਤਰ ਭੇਦ ਆਇਆ, ਨਾਹ ਤ੍ਰਿਪਤ ਜਿਹੜਾ ਸ਼ੁੱਧ ਉਚਾਰਨ ਉਹ ਹੈ ਨਹ ਤ੍ਰਿਪਤ, ਇਹ ਨਹ ਪਾਠ ਵੀ ਆਉਂਦਾ। ਸੋ ਇਸੇ ਪ੍ਰਕਾਰ ਇਸ ਨੂੰ ਪਾਠ ਅੰਤਰ ਭੇਦ ਜਾਣਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਦੁਨੀਆਂ ਦੇ ਹੋਰ ਜਿੰਨੇ ਵੀ ਪਦਾਰਥ ਨੇ ਨਾ, ਨਹ ਤ੍ਰਿਪਤਾਨੋ ਉਹਨਾਂ ਦੇ ਨਾਲ ਤ੍ਰਿਪਤੀ ਨਹੀਂ ਹੁੰਦੀ ਹੈ। ਨਹ ਤ੍ਰਿਪਤਾਨੋ ਰਾਜ ਜੋਬਨ ਧਨ। ਭਾਵੇਂ ਕਿਸੇ ਨੂੰ ਰਾਜ ਪ੍ਰਾਪਤ ਹੋ ਜਾਵੇ ਦੁਨਿਆਵੀ, ਜੋਬਨ ਜਵਾਨੀ ਦੀ ਅਵਸਥਾ ਹੋਵੇ ਤੇ ਬਹੁਤ ਸਾਰਾ ਧਨ ਪ੍ਰਾਪਤ ਹੋ ਜਾਵੇ, ਇੰਨੀਆਂ ਪ੍ਰਾਪਤੀਆਂ ਕਰਕੇ ਵੀ ਨਹ ਤ੍ਰਿਪਤਾਨੋ ਜੀਵ ਤ੍ਰਿਪਤ ਨਹੀਂ ਹੁੰਦਾ ਹੈ।
1: ਤ੍ਰਿਪਤਾਨੋ ਰਾਜ ਜੋ ਬਨ ਤਨ।
0: ਸੋ ਇਸ ਪ੍ਰਕਾਰ ਨਾਹ ਤੇ ਨਹਿ ਨੂੰ ਪਾਠ ਅੰਤਰ ਭੇਦ ਜਾਣਨਾ ਤੇ ਨਹਿ ਸ਼ੁੱਧ ਪਾਠ ਹੈ, ਨਹਿ ਤ੍ਰਿਪਤਾਨੋ ਨਹੀਂ ਤ੍ਰਿਪਤੀ ਹੁੰਦੀ ਮਨ ਕਰਕੇ, ਸਰੀਰ ਕਰਕੇ ਪੇਟ ਕਰਕੇ ਤੇ ਮਨੁੱਖ ਰੱਜ ਜਾਵੇ ਪਰ ਮਨ ਨਹੀਂ ਰੱਜਦਾ, ਨੀਅਤ ਨਹੀਂ ਰੱਜਦੀ। ਪਦਾਰਥਾਂ ਨੂੰ ਪ੍ਰਾਪਤ ਕਰਕੇ ਬਹੁਤਾ ਖਾ ਕਰਕੇ ਬਹੁਤਾ ਧਨ ਜੋੜ ਕੇ ਤੇ ਰਾਜ ਭਾਗ ਦੁਨਿਆਵੀ ਤਖਤ ਪ੍ਰਾਪਤ ਕਰਕੇ ਵੀ ਤ੍ਰਿਪਤੀ ਨਹੀਂ ਹੁੰਦੀ ਹੈ।
1: ਬਹੁਰ ਫਿਰ ਧਾਇਆ।
0: ਮਹਾਰਾਜ ਕਿਉਂ ਨਹੀਂ ਤ੍ਰਿਪਤੀ ਹੁੰਦੀ? ਹਜ਼ੂਰ ਫਰਮਾਉਂਦੇ ਨੇ ਕਿਉਂਕਿ ਵਾਸ਼ਨਾਵਾਂ ਨਹੀਂ ਮਿਟਦੀਆਂ, ਤੇ ਵਾਸ਼ਨਾਵਾਂ ਦੇ ਨਾ ਮਿਟਣੇ ਕਰਕੇ ਰਾਜ ਭਾਗ ਦੇ ਮਾਲਕ ਵੱਡੇ ਵੱਡੇ ਛਤਰਪਤੀ ਸਮਰਾਟ ਵੀ ਬਹੁਰ ਬਹੁਰ ਮੁੜ ਮੁੜ ਕੇ ਫਿਰ ਜੂਨਾਂ ਦੇ ਵਿੱਚ ਹੀ ਧਾ ਕਰਕੇ ਆਉਂਦੇ ਨੇ, ਫਿਰ ਤ੍ਰਿਗਤ ਜੂਨੀਆਂ 'ਚ ਹੀ ਆਉਂਦੇ ਨੇ, ਫਿਰ ਇਸੇ ਪ੍ਰਕਾਰ ਅਧਮ ਜੂਨਾਂ ਨੂੰ ਹੀ ਪ੍ਰਾਪਤ ਕਰਦੇ ਹਨ।
1: ਸੁਖ ਪਾਇਆ ਤ੍ਰਿਸ਼ਨਾ ਸਭ ਬੁਝੀ ਹੈ।
0: ਭਾਈ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਉਹਨਾਂ ਨੇ ਆਤਮ ਸੁੱਖ ਨੂੰ ਪਾਇਆ ਮਹਾਰਾਜ, ਉਹਨਾਂ ਨੂੰ ਫੁਰਨੇ ਨਹੀਂ ਆਉਂਦੇ, ਉਹ ਜੂਨੀਆਂ 'ਚ ਨਹੀਂ ਆਉਂਦੇ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਉਹਨਾਂ ਦੀ ਸਾਰੀ ਤ੍ਰਿਸ਼ਨਾ ਹੀ ਬੁਝ ਗਈ ਹੈ। ਪਦਾਰਥਾਂ ਦਾ ਫੁਰਨਾ ਤੇ ਤਾਂ ਹੀ ਆਵੇ ਜੇ ਤ੍ਰਿਸ਼ਨਾ ਹੋਵੇ, ਇਸੇ ਪ੍ਰਕਾਰ ਮਾਇਆ ਦਾ ਫੁਰਨਾ ਤੇ ਤਾਂ ਹੀ ਆਵੇ ਜੇ ਤ੍ਰਿਸ਼ਨਾ ਹੋਵੇ। ਅੰਮ੍ਰਿਤ ਨਾਮ ਨੂੰ ਜਪ ਕਰਕੇ ਉਹਨਾਂ ਦੀ ਤ੍ਰਿਸ਼ਨਾ ਬੁਝ ਗਈ ਹੈ, ਆਤਮ ਸੁੱਖ ਨੂੰ ਤਿੰਨਾਂ ਨੇ ਪਾਇਆ ਹੈ।
1: ਭਾਈ ਗੁਣ ਗਾਇਆ।
0: ਇਸ ਪ੍ਰਕਾਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਗਾ ਕਰਕੇ ਉਹਨਾਂ ਨੇ ਅੰਤਰ ਆਤਮੇ ਸ਼ਾਂਤੀ ਸੁਖ ਨੂੰ ਪ੍ਰਾਪਤ ਕਰ ਲਿਆ ਹੈ।
1: ਪਸ਼ੂ ਕੀ ਨਿਆਈ।
0: ਮਹਾਰਾਜ ਫਿਰ ਸਾਰਾ ਸੰਸਾਰ ਨਾਮ ਨੂੰ ਸੁਖ ਸਰੂਪ ਕਰਕੇ ਕਿਉਂ ਨਹੀਂ ਜਾਣਦਾ, ਕਿਉਂ ਨਹੀਂ ਬੁੱਝਦਾ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਇਹ ਜਿਹੜਾ ਜੀਵ ਹੈ ਇਹ ਪਸ਼ੂ ਦੀ ਨਿਆਈ ਹੋ ਰਿਹਾ, ਇਸ ਕਰਕੇ ਨਹੀਂ ਬੁੱਝਦਾ ਸਤਿਗੁਰੂ ਜੀ ਦੇ ਉਪਦੇਸ਼ ਨੂੰ, ਨਹੀਂ ਜਾਣਦਾ, ਨਹੀਂ ਕਮਾਈ ਕਰਦਾ ਹੈ ਜੀ।
1: ਭ੍ਰਮ ਮੋਹੇ ਵਿਆਪਿਓ ਮਾਇਆ।
0: ਜਿਹੜਾ ਉਪਦੇਸ਼ ਨੂੰ ਨਹੀਂ ਬੁੱਝਦਾ, ਉਪਦੇਸ਼ ਨੂੰ ਨਹੀਂ ਜਾਣਦਾ, ਸਿਮਰਨ ਨੂੰ ਨਹੀਂ ਕਰਦਾ, ਸਤਿਗੁਰੂ ਜੀ ਦੀ ਸਿੱਖਿਆ ਨਹੀਂ ਮੰਨਦਾ, ਬਿਨ ਬੂਝੈ ਪਸ਼ੂ ਕੀ ਨਿਆਈ। ਭਾਈ ਉਸ ਨੂੰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਜਾਣਨਾ ਕਰੋ ਸਮਝਣਾ ਕਰੋ। ਮਹਾਰਾਜ ਉਹ ਉਪਦੇਸ਼ ਨੂੰ ਬੁੱਝਦਾ ਕਿਉਂ ਨਹੀਂ, ਸਮਝਦਾ ਕਿਉਂ ਨਹੀਂ, ਕਾਰਨ ਕੀ ਹੈ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਉਸ ਦੇ ਮਨ ਦੇ ਅੰਦਰ ਮਾਇਆ ਦਾ ਮੋਹ ਵਿਆਪਿਆ ਹੋਇਆ ਹੈ, ਤੇ ਮਾਇਆ ਦਾ ਮੋਹ ਵਿਆਪਣੇ ਕਰਕੇ ਭ੍ਰਮ ਮੋਹੇ ਭਰਮ ਦਾ ਮੋਹਿਆ ਹੋਇਆ ਹੈ, ਭਰਮਾਂ ਵਿੱਚ ਪੈ ਗਿਆ, ਭਰਮਾਂ ਨੇ ਮੋਹ ਲਿਆ ਤੇ ਇਸ ਨੂੰ ਮਾਇਆ ਦਾ ਮੋਹ ਵਿਆਪ ਰਿਹਾ ਹੈ, ਮਾਇਆ ਦਾ ਪ੍ਰੇਮੀ ਹੋ ਰਿਹਾ, ਇਸ ਕਰਕੇ ਸਤਿਗੁਰੂ ਜੀ ਦੇ ਬਚਨਾਂ ਨੂੰ ਬੁੱਝਦਾ ਹੀ ਨਹੀਂ। ਤੇ ਸਤਿਗੁਰੂ ਜੀ ਬਚਨਾਂ ਨੂੰ ਬੁੱਝਣੇ ਤੋਂ ਬਿਨਾਂ, ਜਾਣੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਪਸ਼ੂ ਦੀ ਨਿਆਈ ਹੋ ਰਹਿਆ ਹੈ।
1: ਸਾਧ ਸੰਗ ਜਮ ਜੇਵਰੀ ਕਾਟੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਇਹ ਮੋਹ ਦੇ ਬੰਧਨ ਕੱਟੇ ਕਿਵੇਂ ਜਾਂਦੇ ਨੇ? ਇਹ ਮਾਇਆ ਦੀ ਫਾਹੀ, ਇਹ ਭਰਮ ਇਤਿਆਦਿਕ ਕਿਵੇਂ ਮਹਾਰਾਜ ਇਹਨਾਂ ਤੋਂ ਛੁੱਟ ਜਾਈਏ? ਤੇ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਸਾਧੂ ਜਨਾਂ ਦੇ ਚਰਨਾਂ ਦੀ ਸੰਗਤ ਵਿੱਚ ਪੈ ਕਰਕੇ ਜਪਣਾ ਕਰੀਏ ਸਤਨਾਮ
1: ਸ੍ਰੀ ਵਾਹਿਗੁਰੂ,
0: ਤੇ ਸਾਧ ਜਨਾਂ ਦੀ ਸੰਗਤ ਕਰਕੇ ਇਹ ਭਰਮ ਵੀ ਕੱਟੇ ਜਾਂਦੇ ਨੇ, ਮੋਹ ਵੀ ਕੱਟਿਆ ਜਾਂਦਾ ਮਾਇਆ ਦਾ, ਮਾਇਆ ਦਾ ਮੋਹ ਵੀ ਨਹੀਂ ਵਿਆਪਦਾ। ਇੱਥੋਂ ਤੱਕ ਜਮਾਂ ਦੀ ਜੇਵਰੀ, ਜਮਾਂ ਦੀ ਫਾਹੀ ਕਲ ਦੇ ਵਿੱਚ ਪੈਣ ਤੋਂ ਬਚ ਜਾਈਦਾ, ਜਮਾਂ ਦਾ ਫਾਹਾ ਵੀ ਕੱਟਿਆ ਜਾਂਦਾ ਹੈ ਜੀਓ।
1: ਨਾਨਕ ਸਹਿਜ ਸਮਾਇਆ।
0: ਤੇ ਜਿਨ੍ਹਾਂ ਦਾ ਜਮਾਂ ਦਾ ਫਾਹਾ ਕੱਟਿਆ ਗਿਆ ਨਾ, ਉਹ ਜਨ ਸਹਿਜੇ ਹੀ ਸੁਭਾਵਕ ਹੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਦਰ ਸਮਾ ਜਾਂਦੇ ਨੇ। ਭਾਈ ਬਹੁੜੋ ਜੂਨੀਆਂ ਦੇ ਅੰਦਰ ਤਿੰਨਾਂ ਦਾ ਧਾਵਣਾ ਨਹੀਂ ਹੁੰਦਾ। ਇਸ ਪ੍ਰਕਾਰ ਸਰਬਤ ਪ੍ਰਕਾਰ ਲੋਕ ਅਤੇ ਪਰਲੋਕ ਦੇ ਅੰਦਰ ਤਿੰਨਾਂ ਦੀ ਕਲਿਆਣ ਹੁੰਦੀ ਹੈ ਜੀ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੁੰਦੇ ਹਨ ਜੀ, ਜੂਨਾਂ ਤੋਂ ਉਹਨਾਂ ਦਾ ਛੁਟਕਾਰਾ ਹੁੰਦਾ ਹੈ ਜੀ। ਜਮਾਂ ਦੀ ਫਾਈ ਤਿੰਨਾਂ ਦੇ ਗਲ ਵਿੱਚ ਨਹੀਂ ਪੈਂਦੀ ਹੈ, ਤ੍ਰਿਗਤ ਜੂਨੀਆਂ ਦੇ ਵਿੱਚ ਨਹੀਂ ਆਉਂਦੇ, ਜਿਹੜੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਨਾਮ
1: ਸ੍ਰੀ
0: ਵਾਹਿਗੁਰੂ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਅੰਮ੍ਰਿਤਮਈ ਗੁਰਬਾਣੀ ਦੁਆਰਾ, ਪਾਵਨ ਉਪਦੇਸ਼ਾਂ ਦੇ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੀ ਮਹਾਨਤਾ ਤੇ ਸਾਧੂ ਜਨਾਂ ਦੀ ਸੰਗਤ ਦੀ ਮਹਾਨਤਾ ਪ੍ਰਗਟ ਕੀਤੀ ਹੈ। ਗੁਰ ਚਰਨਾਂ ਵਿਖੇ ਰਜ਼ੋਈਆਂ ਕਰੀਏ, ਸਾਹਿਬ ਜੀ ਕਿਰਪਾਲਤਾ ਕਰੋ, ਆਪਣੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਨਿਹਾਲ ਕਰੋ ਜੀ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼

ਫਤਿਹ। ਖੁਸ਼ੀਆਂ ਦੇ ਜੈਕਾਰੇ ਗਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਗੁਰ ਬਰਕਾਲ, ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਜੀ ਕੀ ਦਿਨੋ ਦਿਨ, ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ।

ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ। ਸਿੰਘੋ ਸ਼ਹੀਦੋ ਸੱਚਿਆਰਿਓ ਪਿਆਰਿਓ, ਇਸ ਵਕਤ ਆਪ ਜੀ ਦੀ ਹਜ਼ੂਰੀ ਵਿੱਚ ਕੀਰਤਨ ਸ਼ਬਦ ਦੀਆਂ ਚੌਂਕੀਆਂ ਭਰਦਿਆਂ ਹੋਇਆਂ ਮਹਾਰਾਜ ਜਾਣੇ ਅਣਜਾਣੇ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ ਅਗਾਂ ਤੋਂ ਸੁਮਤ ਬਖਸ਼ਣਾ ਬਾਣੀ ਦੇ ਸਤਿਕਾਰ ਵਜੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ। ਸੋ ਖਜ਼ਾਨੇ ਭਰਪੂਰ ਕਰਨਾ ਜੀ, ਸੇਵਕਾਂ ਦੇ ਕਾਰਜ ਰਾਸ ਕੀਤੀ ਹੋਈ ਸੇਵਾ ਕਾਲ ਤਾਏ ਪਾਉਣੀ ਗੁਰੂ

ਸਤਿ ਸ਼੍ਰੀ ਅਕਾਲ।

ਹੁਕਮ ਲਹਾਰਿ ਗਜ ਗਦਹਾ ਵਿਭੂਤ ਦਾਰਿਕ ਦੁਆ ਮਸਾਨ ਬਾਸ ਕਰਿਓ ਕਰਤ ਹੈ ਹੁਕਮ ਟਬਾਸੀ ਲਗੇ ਡੁਲਤ ਉਦਾਸ ਮ੍ਰਿਗ ਤਰਵਰ ਸਦੀਵ ਮੁਨ ਸਾਦੀ ਮਰਤ ਹੈ ਬਿੰਦ ਕੇ ਸਦਈਆ ਤਾਹੀ ਹੀ ਜਕੀ ਵਡਈਆ ਦੇਤ ਬੰਦਰ ਸਦੀਵ ਪਾਏ ਨੰਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬੀਨ ਛੀਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭ ਦੂਤਾਧਾਰੀ ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ ਤਿਤ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹ ਪੰਛੀ ਕੀ ਵਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇਤੇ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾਹੇ ਐਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕਜਈਆ ਕਹਿ ਨਭ ਕੇ ਉਡਈਆ ਸੋਚਰੇਆ ਕਹਿ ਬਖਾਨੀ ਹੈ ਫਲ ਕੇ ਬਛਈਆ ਤਾਹੇ ਬਾਂਦਰੀ ਕਜਈਆ ਕਹਿ ਆਦਿਸ ਫਿਰਈਆ ਤੈ ਤੋ ਭੂਤ ਕੈ ਪਛਾਨੀ ਹੈ ਜਲ ਕੇ ਤਰਿਆ ਕੋ ਗੰਗੇ ਰਿਸੀ ਕਹਤ ਜਗ ਆਕ ਕੇ ਭਜਈਆ ਸੋ ਚਕੋਰ ਸਮ ਮਾਨੀ ਹੈ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕ ਪਹਿਚਾਨੀ ਹੈ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਹੀਆ ਨਾਮ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ ਮੂੜ ਰੂਡ ਪੀੜਤ ਨ ਕੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਬਿਸਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਲ ਸਦਾ ਪ੍ਰਤ ਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਭੇਦ ਔਕ ਦੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਗੋਰ ਦਾਮਨੀ ਅਨੇਕ ਭਾਉ ਕਰਿਓ ਕਰਤ ਹੈ ਚੰਦਰਮਤ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋਨ ਰਾਜ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸਿਆਤ ਬ੍ਰਹਮਾ ਸੇ ਨ ਬੇਦ ਚਾਰੀ ਸਨਤ ਕੁਮਾਰ ਸੀ ਤਪਸਨ ਅਨਤ ਹੈ ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰ ਆਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ ਬ੍ਰਹਮਾਰ ਬਿਸਨ ਕਿਤ ਬੇਦ ਓ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਕੰਬਰ ਕਿਤੇ ਕਾਨੇ ਨਾ ਪਰਤ ਏਤ ਭੂਮਹੀ ਤੇ ਹੋਏ ਕੇ ਫੇਰ ਭੂਮਹੀ ਮਿਲਾਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ ਮਾਨਸੇ ਮਹੀਬ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਸੇ ਦਿੱਲੀ ਸਰਦ ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜਦੇ ਕਰੇ ਅਨੇਕ ਤੋਪ ਜੀ ਕਪਟ ਬੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਹਾ ਭਯੋ ਮੱਲ ਜੋ ਪਿਕਾਠਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਡੰਗ ਅਥ ਤੀਸ ਕਹੋ ਕਹਾ ਭਯੋ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨਾ ਮੁੰਡ ਨੇ ਹੋਰਾਯੋ ਆਦੀਸ ਕਹੋ ਕਾਮਨਾ ਅਧੀਨ ਸਦਾ ਧਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕੈਸ ਭਾਵੇ ਜਗਦੀਸ ਕਹੋ ਸੀਸ ਪਟ ਕਤ ਜਗ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਕ ਕੋ ਚਰਿਆ ਫਲ ਫੂਲ ਕੋ ਭਛਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੌ ਕਹਾਂ ਭਯੋ ਭੇਡ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਭਛਈਆ ਬੋਲ ਪੂਛ ਲੀਜ ਜੋਕ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੌ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਗੋਰ ਗਨ ਕਰਿਓ ਈ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੁਜਲੀਨ ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ ਜੈਸੇ ਏਕ ਸੌਂਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਫੇਸ ਬਨ ਕੈ ਦਿਖਾਵਈ ਕਹੂੰ ਪੌਨ ਹਾਰੀ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ

ಸದೀವ್ರೂಪ ಸದೀವ್ರೂಪ

ਦੰਡਨ ਅਸੁਰ ਵਿਹੰਡਨ ਦੁਰਜਨ ਗੰਦਨ ਆਦਿਕ ਤੇ ਜੰਡਰਾ ਦੁਰ ਮਾਰਨ ਬਣ ਗਉ ਧਾਰੇ ਨਗਰ ਨਿਵਾਰਨ ਕੂਟ ਕਰ ਦੇ ਹਾਰਨ ਅਛੇ ਅਰੰਡੇ ਤੇਜ ਵਿਰੇਂਡੇ ਖੰਡੋ ਜੰਡੇ ਅਲੇ ਦੇ ਦੇ ਜੈ ਜੈ ਹੋ ਜੈ ਮਾਰ ਖਾਸੇ ਮਰਦਨ ਮੰਗੋ ਬਉ ਜੰਚ ਕਰ ਛਾਦੇ ਮਰਦਨ ਮੰਗ ਕਰ ਛਾਦ ਛਿਤੇ ਆਸਰੀ ਵਿਹੰਡਨ ਦੁਸ਼ਟ ਨਿਗੰਦਨ ਪੁਸਤੋ ਜੰਡਨ ਰੂਪ ਤੇ ਜੰਡਾ ਦੁਸ਼ਟ ਗੰਦਨ ਰੂਪ ਵਿਹੰਡਨ ਦੁਮ ਰਾਜੁਣ ਚਣ ਮੈਂ ਮਥੇ ਦੁਮ ਰਾਜੁਣ ਮਨ ਮਰਦ ਨਿਵਾਰਨ ਦਾਮ ਦਰਨ ਉਰਦ ਕਰਦੇ ਜੈ ਜੈ ਕੇਸਰੀ ਪ੍ਰਵਾਹੇ ਸਭ ਸੰਨਾ ਹੈ ਅਗਮਧਾ ਹੈ ਇਹ ਜਿਤੇ ਹੈ ਜੈ ਜੈ ਹੋ ਸੇ ਮਨ ਕਾਸੇ ਮਨ ਜਨਾ ਆਜ ਤੇ ਮੋਰ ਕਾਂਦ ਫਤੇ ਨੇ ਸੁਰ ਮਰ ਮੁਰ ਬੰਦਨ ਦੋਸ਼ ਨੇ ਕੰਦਨ ਬ੍ਰਸ਼ਰ ਨਾ ਸੰਗਤ ਬੁੱਧੇ ਕਾਂ ਰੂਪ ਮਰੇ ਅਧਮ ਦਾਰੇ ਨੇ ਕਾਵਲੇ ਮਾਰ ਕਤੇ ਨੇ ਮਤੇ ਕੇ ਮਗਨੀ ਰੋਹਣ ਸੇ ਨਰ ਮੋਹਣ ਸਿੰਘ ਦਾ ਰੋਹਣ ਨੂੰ ਤੜਸਲੇ ਨੇ ਜੈ ਜੈ ਹੋ ਸੇ ਸਭ ਟਕ ਦੇ ਵਾਸਨ ਬਾਜ ਕਤਲ ਸੇ ਅਕਲਾ ਸਦਰ ਲੇ ਵਾਸ ਪਾਏ ਸੰਗਤ ਦੇ ਦਾ ਕਰਨ ਦੇ ਧਮ ਦਾਰਨ ਤੇ ਅੰਦ ਬਿਟ ਕੇ ਬਣ ਤੁੰਦ ਤਵੇ ਦਾ ਦੁਖ ਜੰਤੀ ਜੋਤ ਦੇ ਦੀ ਯਾਦ ਮੋਜਨ ਸੋਜ ਬਿਸੋਜਨ ਬਗਲ ਸੇ ਬਿਨਾ ਮਨੀ ਦੁਹਾ ਸੇ ਸੁਖ ਸਰਨ ਜਸ ਸੇ ਸੁਖ ਸੁਖ ਮਿਓ ਸੇ ਸੁਖ ਸੁਖ ਸੇ ਸੇ ਸੁਖ ਜਨ ਬਿਲਾ ਸਰਨ ਜੀ ਬੇ ਦੇ ਸੰਗੀਤ ਤੇ ਜਿ ਚਲਾ ਮਨੀ ਖੰਡ ਸੋ ਰਨ ਸੰਗ ਜਾਇ ਜਨ ਨੂੰ ਸੇ ਮਨ ਕਲਾ ਸੁਨ ਮਨ ਜਨ ਆਦ ਰਵਾਦ ਨਾ ਦੋ ਸੁਨ ਮਨ ਨਾਦ ਨਾਦ ਕਾ ਦੋ ਥਾਨ ਘੰਟਾ ਬਿਰਾਜੇ ਰਣ ਝੁਰ ਬਾਜੇ ਭੰਗ ਦਾ ਬੇ ਸੁਨ ਸੋ ਰੰਗ ਕੋ ਕਿਲ ਸੁਨ ਨਾ ਬੇ ਕਿਲ ਵਿਚ ਬਾਜੇ ਸੁ ਕੋ ਬਿਰਾਜ ਮਜ ਤੁਰ ਗੰਗ ਬਾਜੇ ਤੁਰ ਗੰਗ ਬਾਜੇ ਮਰ ਮਨ ਦਨ ਨਿਥੇ ਸਭ ਗੰਡ ਬਾਜੇ ਰੋ ਰਨ ਜਾਇ ਜਨ ਨੂੰ ਸੇ ਮਨ ਕਲਾ ਸੁਨ ਮਨ ਜਨ ਘੰਟਾ ਸਿਆਮਤ ਗੁਰਾਂ ਮਰਦਨ ਚੰਡ ਚਕਤਨ ਆਦ ਗੁਰਾਂ ਚਾਜਰੀ ਪ੍ਰਜੋਦਨ ਦੁਸਤ ਬਿਰੋਦਨ ਰੋਸ ਬਿਰੋਦਨ ਬਗੁਰ ਦੁਰਤ ਦੇ ਮਰਨ ਜਗਤ ਕਰ ਬੋਲੇ ਬਦੁਨ ਤੰਦ ਜਗਤ ਪ੍ਰਾਜ ਸੰਸਤ ਪ੍ਰਤਿਵਰੇ ਜਗਤ ਬਦੁਨ ਸੰਸਤ ਮਤੇ ਜਾਲ ਪਾਜੰਤੀ ਸਤਰਮਥੰਤੀ ਦੁਸਤ ਦਾਹੇ ਗਾਣ ਸਤੇ ਜਗਤ ਜਗੋ ਸਿਆਣ ਸਤੇ ਮਰਦਨ ਆਦ ਜਗਤ ਸੰਸਤ ਮਤੇ ਆਖਰ ਤਾਇਣ ਦਾ ਦੰਗੀ ਮਾਇਆ ਫੰਗੀ ਆਦ ਜਾਣ ਖਲੀ ਅਕਾਦ ਤੇ ਬੜੰਗਾ ਜਪੇ ਦੰਦਨ ਕੀ ਛੁੜਤ ਦੰਦ ਤੇ ਜਪਣ ਮੇਨ ਨਾ ਜਥੇ ਇਸ ਦੁਰਨ ਨਰ ਪ੍ਰਗਟਾਰਨ ਪਰੇ ਦੋ ਉਦਾਰਨ ਦੁਸ਼ਟ ਨਿਵਾਰ ਵਾਲਾ ਰੋਗ ਹਰੇ ਬੇ ਜਲ ਜਲ ਉਹ ਸੇ ਮੁਖ ਖਾਏ ਮਰਦਨ ਬੇ ਸੋ ਰੋਗ ਸੰਜ ਮਸ਼ਟ ਕਰੇ ਮਰਦਨ ਬੇ ਧਾਮ ਨੀ ਪ੍ਰਕਾਸ਼ ਸੇ ਹੋ ਦੇ ਨਾ ਸੇ ਜੋਤ ਮੰਗਲ ਸੇ ਜਥੇ ਬੰਦੇ ਨਾ ਨਾ ਸੇ ਜੋਤ ਖੰਡ ਸੋ ਸੇ ਮਦਰ ਖੰਡ ਦੁਰ ਸ਼ਬਦ ਖੰਡ ਖੰਡ ਚਲੇ ਮਰਦਨ ਦੁਸ਼ਟ ਖੰਡ ਅਸ਼ਟਾਇਦ ਬਾਹਣ ਬੋਲੇ ਬਾਹਣ ਸਸ਼ਟਨਾਦ ਬੰਗੂੜ ਬੋਲੇ ਜੈ ਜੈ ਹੋ ਸੇ ਮਨ ਖਾਸੇ ਨੇ ਜਨਾਦ ਨੋ ਸੰਗਾਦ ਕਰਦੇ ਮਰਦਨ ਦੁਖ ਦੁਖ ਬੋਲ ਬਚਣ ਸੇ ਵਕਨ ਚਣ ਤੰਦ ਬ੍ਰਦ ਬਚਣ ਸੁਦ ਸਰੇ ਸਾਰਾ ਚਣ ਨਾ ਹੈ ਦੁਸ਼ਟ ਬ੍ਰਦ ਸੇ ਅਸਰ ਦਾ ਹੈ ਦੁਖ ਕਰੇ ਰੰਜ ਰਗਮਾਨੇ ਭਗਵਾਨ ਨੇ ਸੰਤ ਜਨ ਨੇ ਨਾਦ ਦੇ ਜੈ ਜੈ ਹੋ ਸੇ ਮਨ ਖਾਸੇ ਨੇ ਮਰਦਨ ਸਾਧ ਮੈਂ ਦੁਸ਼ਟ ਨੀ ਬਣ ਖਾਸੇ ਨੇ ਮਰਦਨ ਸਾਧ ਗਾਲਣ ਕਰੀ ਜੀ ਘਰ ਤੇ ਹਿੰਦੀ ਜੋਤ ਜਾਣੀ ਲੀ ਦੇ ਮਤ ਪ੍ਰੇਮ ਅਸ਼ਟਾ ਦੁਖ ਦੁਖ ਨੀ ਜੋ ਜਮ ਬਣੇ ਜਨਾਦ ਸੁਖ ਸੇ ਮਨ ਤੰਦ

ಧೂಮ್ರಾಜ್ಯ

मन मूड क्यों

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

Shri Nanak Padma Vandana Kamala Vandana.

ਵੇ ਨਾ ਸਨ ਨਾ ਸਮਾ ਸੋ ਮੇ

अवतार प्रगट जगदीश।

0: ਜਾਂਦਾ ਹੈ। ਜਿਹੜੇ ਜੰਗਲੇ ਦੇ ਵਿੱਚ ਬਹਿੰਦੇ ਹਨ, ਜੰਗਲੇ ਦੇ ਇਨਾਂ ਦੇ ਹਾਸ਼ ਆਪਣੇ ਅੰਦਰੋਂ ਹੀ ਜਾਣਾ ਕਿ ਕਾਸ਼ ਆਪਣੇ ਸਨ ਬਲ ਜਗਦੇ ਹਨ, ਮਸਤਮ ਜਾਲਤ ਜਾ ਕੇ ਹੁੰਦਾ ਨੀਆ ਜਲਾ ਦਿਓ। ਇਹ ਸਤਾਈ ਉਹਨਾਂ ਦੇ ਅੰਦਰੋਂ ਹੀ ਇਨਾਂ ਪ੍ਰਕਾਸ਼ ਹੋ ਰਿਹਾ ਕਿ ਅੰਦਰ ਹੀ ਹਨੇਰੇ ਕਾਸ਼ ਬੋਲਿਆ ਦੇ ਵਿੱਚ ਬਹਿ ਜਾਂਦੇ, ਹਲਕਾ ਹਲੇ ਦਾ ਉਹਨਾਂ ਦੇ ਚਿਹਰੇ ਵਿੱਚ ਹਲ ਪ੍ਰਕਾਸ਼ ਦੇ ਚਿਹਰੇ ਜਿਹਾ ਪ੍ਰਤਾਪ ਜਿਹੜਾ ਡੁੱਲ ਡੁੱਲ ਕਰਕੇ ਪੈ ਰਿਹਾ, ਜਿਹੜਾ ਜਿਹੜਾ ਵੀ ਮਾਤਾ ਜੀ ਦੇ ਦਰਸ਼ਨ ਕਰ ਲੈਂਦਾ ਮਾਤਾ ਜੀ ਦੇ ਉਹਦੇ ਮਨ ਦੇ ਵਿੱਚ ਇੱਕਦਮ ਸ਼ਾਂਤੀ ਆ ਜਾਂਦੀ ਹੈ, ਇੱਕਦਮ ਸ਼ਾਂਤੀ ਦੇ ਨਾਲ ਬਦਲ ਜਾਂਦੀ ਹੈ। ਇਸ ਨਾਲ ਦੇ ਲਕਸ਼ਣ ਦੇ ਵੇਖ ਕੇ ਸਿਆਣਿਆਂ ਨੇ ਅਨੁਮਾਨ ਲਾ ਲਿਆ ਕਿ ਮਾਤਾ ਜੀ ਦੇ ਗਰਭ ਦੇ ਵਿੱਚ ਆ ਕੇ ਵੀ ਬਹੁਤ ਬੜੇ ਬ੍ਰਹਮਾ ਦੇ ਪੁਰਖ ਜਿਹੜਾ ਬਹੁਤ ਵੀ ਬ੍ਰਹਮਾ ਜੀ ਪੁਰਖ ਜਿਹੜਾ ਹੈ ਉਹ ਆਇਆ ਹੋਇਆ ਹੈ, ਜਿਹੜਾ ਹੈ ਇਹਦੇ ਨਾਲ ਨਾਲ ਮਹਾਰਾਜ ਜੀ ਦੀ ਇਹਦੇ ਨਾਲ ਫੈਲੀ ਸਮੈ ਸਕਦੇ ਹਾਂ ਮਹਾਰਾਜ ਜੀ ਦੇ ਕਰਕੇ ਸਕਦੇ ਹਾਂ। ਉਹਨੇ ਨਗਰ ਦੀ ਆਬੋ ਹਵਾ ਜਿਹੜੀ ਹੈ ਉਹ ਬਦਲ ਗਈ ਹੈ, ਲੋਕ ਜਿਹੜੇ ਤਲਵੰਡੀ ਦੇ ਰਹਿਣ ਲੋਕ ਜਿਹੜੇ ਇੰਨੇ ਅੰਦਰ ਸ਼ਾਂਤ ਰਹਿਣ ਦੀ ਭਾਵਨਾ ਅਤੇ ਸ਼ਾਂਤ ਦੀ ਗੁਰੀ ਦੀ ਭਾਵਨਾ ਆਪਣੀ ਮਨ ਦੇ ਵਿੱਚ ਹੀ ਭਾਵਨਾ ਜੋ ਹੈ ਨਫ਼ਰਤ ਦਾ ਪੇਸ਼ ਕਰੇ ਸ਼ਾਂਤ ਕਰਾਤਾ ਖੁਦ ਪਰ ਖੁਦ ਉਹਨਾਂ ਦੇ ਅੰਦਰੋਂ ਜਾਂਦਾ ਰਿਹਾ, ਉਹਨਾਂ ਦੇ ਅੰਦਰ ਕੋਈ ਵੀ ਸਾਧ ਸੰਗਤ ਜੀ ਉਹਨਾਂ ਨੂੰ ਵੀ ਪਤਾ ਚੱਲ ਗਿਆ ਜੀ ਉਹ ਮਹਾਂਪੁਰਖ ਜਿਹੜੇ ਸਤਿਗੁਰੂ ਮਹਾਰਾਜ ਆਪਾਰੀ ਬੜੇ ਸਾਧਿਆਂ ਨੂੰ ਮੋੜ ਵਾਲਾ ਦੀ ਉੱਤੇ ਪ੍ਰਕਿਰਤੀ ਵੀ ਜਿਹੜੀ ਹੈ ਸਾਰੀ ਪ੍ਰਕਿਰਤੀ ਜੋ ਪ੍ਰਕਿਰਤੀ ਹੈ ਤਲਵੰਡੀ ਦੀ ਉਹ ਵੀ ਸਬਜ਼ ਬਹਾਰ ਹੋ ਗਈ ਹੈ, ਉਹ ਵੀ ਸਾਕਾਰ ਹੋ ਗਈ ਹੈ ਕਿ ਜਿਹੜੇ ਬਾਰਾਂ ਵੇਖਦੇ ਹਨ ਦਰਖਤ ਜਿਹੜੇ ਹੁੰਦੇ ਹਨ ਇਹਨਾਂ ਦੀ ਰੁੱਖ ਬਹਾਰ ਦੇ ਹਨ, ਇਹਨਾਂ ਦੀ ਰੁੱਖ ਜਦੋਂ ਉਹਨਾਂ ਦੀ ਰੁੱਖ ਬਹਾਰ ਆਵੇ ਉਸ ਵੇਲੇ ਉਹ ਦਰਖਤ ਜਿਹੜਾ ਹੈ ਉਸ ਵਿੱਚ ਫਲ ਹੁੰਦਾ ਹੈ, ਇਸ ਦਾ ਫੁੱਲ ਹੁੰਦਾ ਹੈ, ਫਲ ਹੁੰਦਾ ਉਹਨੂੰ ਫੁੱਲ ਲੱਗਦੇ ਹਨ, ਉਹਨੂੰ ਫਲ ਫੁੱਲ ਦੇ ਹਨ, ਉਹਨੂੰ ਫਲ ਲੱਗਦੇ। ਲੇਕਿਨ ਸਤਿਗੁਰੂ ਮਹਾਰਾਜ ਜੀ ਜਦੋਂ ਮਾਤ ਲੋਕ ਦੇ ਵਿੱਚ ਆਏ, ਮਾਤ ਜੀ ਦੇ ਕਰਮ ਦੇ ਵਿੱਚ ਆਏ, ਮਾਤਾ ਜੀ ਕਈ ਦਰਖਤ ਵਿਆਹੋ ਕਾਰਨ ਹੀ ਦਰਖਤ ਭਾਵ ਕਿ ਉਹਨਾਂ ਦਾ ਰੰਗ ਬਹਾਰ ਨਹੀਂ ਆਈ, ਫਿਰ ਵੀ ਉਹਨਾਂ ਦੇ ਵਿਆਹ ਬਦਲਾੜੀ ਹੋ ਰਹੀ ਹੈ, ਉਹਨਾਂ ਦੇ ਵਿੱਚ ਬਹੁਤ ਸਫਲ ਹੋ ਰਹੇ ਹਨ, ਸਾਰੇ ਲੋਕ ਬਹੁਤ ਸਾਰੇ ਨਾਲ ਜਾ ਰਹੇ ਹਨ, ਦੇ ਨਾਲ ਜਿਸ ਤਰ੍ਹਾਂ ਆਪਣੀ ਰਚਨਾ ਦੇ ਵਿੱਚ ਬਹੁਤ ਪਿਆਰਾ ਉਹਨਾਂ ਨੇ ਵਰਣਨ ਕੀਤਾ ਮੌਸਮ ਰੁੱਤ ਸਰਦ ਮਾਸੀ ਬੁੱਧ ਸਾਠ ਜਾਣਾ ਮਾਸੀ ਸਾਠ ਹਰੀ ਆਜ ਤੇਰੀ ਵਾਰੀ ਹੈ ਸਾਠ ਜਾਣਾ ਸਾਠ ਦੀ ਵਾਰੀ ਹੈ ਆ ਸਮਾਂ ਜਦੋਂ ਵਕਤੀ ਹੋਇਆ ਉਸ ਵੇਲੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਾਨ ਗੁਰੂ ਨਾਨਕ ਸੰਸਾਰ ਦੇ ਵਿੱਚ ਪ੍ਰਗਟਾਵਾ ਹੋਇਆ ਸੰਸਾਰ ਦੇ ਵਿੱਚ ਨਾਲ ਕਵੀ ਰਾਜੀ ਨੇ ਵੀ ਤੇ ਕਵੀ ਰਾਜੀ ਨੇ ਵੀ ਰਾਜਨੀਤੀ ਦਾ ਭਾਈ ਗੁਰਦਾਸ ਸਾਹਿਬ ਨੇ ਵੀ ਦੀ ਇਹ ਜੋੜਤਾ ਨਾਲ ਕੀਤਾ ਮੈਂ ਆਪ ਜੀ ਦੇ ਅੱਗੇ ਬੇਨਤੀ ਕਰ ਰਿਹਾ ਹਾਂ ਆਪ ਜੀ ਦੇ ਉਹਨਾਂ ਨੇ ਜੋ ਗ੍ਰਹਿ ਨਕਸ਼ਤਰ ਜਿਹੜੇ ਹਨ ਜਿਸ ਤਰ੍ਹਾਂ ਜੋਤੀ ਸ਼ੀਸ਼ੜੇ ਜੋ ਗ੍ਰਹਿ ਨਕਸ਼ਤਰਾਂ ਦੇ ਮੁਤਾਬਕ ਲਖਣ ਸ਼ਰਨਾ ਦੀ ਵਿਚਾਰ ਕਰਦੇ ਲਖਣ ਛੱਡੇ ਉਹਦੇ ਬਾਬਤ ਦੇ ਇੱਥੇ ਭਾਈ ਸਾਹਿਬ ਜੀ ਬਚਨ ਕਰਦੇ ਹਨ ਤੇ ਸਤਿ ਸ੍ਰੀ ਅਕਾਲ ਦੇ ਹਨ ਬਹੁਤ ਨਾਇਕ ਹੀ ਨਾਇਕਾ ਹੋਇਆ ਬਹੁਤ ਨਾਇਕ ਉਹਨਾਂ ਜੋ ਕਾਨ ਸੰਗਾਰ ਅਧਿਕਾਰੀ ਹੈ ਬਨ ਸਿੰਘਾਤੁਰ ਅਤਿ ਪੁਰ ਸੇਵਕ ਚਾਤੁਰ ਸਹੇਲੀ ਸਾਠ ਦੇ ਕੇ ਭਾਵ ਕੇ ਹੇਲੀ ਉਹਨਾਂ ਨੇ ਪੂਰਾ ਇਹ ਸਭ ਕੇ ਮਹਾਰਾਜ ਜੀ ਦੇ ਜਨਮ ਦੇ ਸਿੱਧਵਾਨ ਦਾ ਜੀ ਦੇ ਜਿਹੜਾ ਮੇਰੀ ਬਾਤ ਜਿਹੜਾ ਬਾਤ ਗੁਰਦਾਸ ਸਾਹਿਬ ਜਿਹੜਾ ਮੇਰ ਧਾਰਨ ਕਰਨਾ ਗੁਰਦਾਸ ਸਾਹਿਬ ਜੀ ਨੇ ਆਓ ਚਾਰਕ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦਾ ਪਾਵ ਜੀ ਪ੍ਰਕਾਸ਼ ਕਿਸ ਤਰ੍ਹਾਂ ਹੁੰਦਾ ਹੈ ਉਹ ਆਪਣਾ ਪ੍ਰਾਪਤ ਇਤਿਹਾਸ ਹੁੰਦਾ ਹੈ ਸਰਵਨ ਕਰਨਾ ਪਾਵ ਜੀ ਦੇ ਕੋਈ ਵੀ ਰਸਨਾ ਬਾਣੀ ਨਾ ਦੀਏ ਵੀ ਸੰਤਾਂ ਨੂੰ ਮਹਾਰਾਜ ਜੀ ਦੇ ਪਾਵਨ ਧਰਤ ਹੁੰਦੇ ਦੇਵ ਜੀ ਨਾਲ ਦੇ ਆਪਣੀ ਮਹਾਰਾਜੀ ਨੂੰ ਦਰਦੇ ਕਰ ਹੁੰਦੇ ਆਪਣਾ ਭਾਈ ਨੂੰ ਦਰਦ ਕਰਦੇ ਸਤਿਆਰ ਸਹਿ ਸਾਰਾ ਉਚਾਰਨ ਕਰਨਾ ਕਰੋ ਜੀ ਉਚਾਰਨ ਕਰੋ ਜੀ
1: ਯਾਦ ਰੱਖੋ ਜਦੋਂ ਅੰਗਰੇਜ਼ ਹੈ
0: ਕਰਦੇ ਹਾਂ ਮਾਤਰਾ ਦੇ ਸੱਜਣੇ ਦੇ ਸੱਜਣੇ ਦੇ ਬਿਨਾਂ ਵੀ ਪਿਆਰੀ ਉਹ ਪ੍ਰਾਪਤ ਹਰ ਯਾਦ ਦਾ ਮੁਤਾਬਕ ਪ੍ਰਾਪਤ ਜਨ ਨਾਮ ਕੇ ਸੰਤਾਲ ਕੇ ਸੰਤਾਲ ਦੇ ਪੜ ਕੇ ਜਾਨ ਕੀ ਦਾ ਜੰਗੇ ਉਸ ਦਾ ਸੇਵਾ ਨਿਆਇ ਇਸ ਨਹੀਂ ਦੇ ਵਿਆਨ ਨੇ ਕਿਹਾ ਕਿ ਚਲੋ ਭਾਈ ਵਧੀਆ ਜਨ ਕੇ ਸਰ ਭਾਈ ਉਹ ਬੁਰਸਿਆ ਤੇ ਉੱਤੇ ਕਸਨਾ ਤੇ ਪਛਨਾ ਤੇ ਨਾਲ ਪੈ ਦੇ ਦਾ ਨੂੰ ਕਸਨਾ ਤੇ ਨਾਲ ਫੈਲ ਉਹਦੇ ਵਿੱਚ ਕੇ ਸਰ ਮਨਾਇਆ ਪਹਿਲੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਪੂਜਨ ਸੇਵਨ ਜਿਹੜਾ ਜੋ ਗਿਆਨ ਦਾ ਪੂਜਨ ਹੋ ਜਿਹੜਾ ਚੰਦਨ ਕੇ ਸਰ ਕੋ ਪਾਸ ਤੂੰ ਦੁਖਾਇ ਸਰ ਫੁੱਲ ਚੜਾ ਹੈ ਤੇ ਉਹ ਤੂੰ ਹੋਣਾ ਹੈ ਫੁੱਲ ਚੜਾਉਣੇ ਹੋਣਾ ਚੰਦਨ ਕੇ ਸਰ ਤਲ ਮੁੰਡੇ ਦੀ ਆਰਖਣ ਕੇ ਸਰ ਜਾਵਾ ਹਨ ਦੀ ਕਰਤੀਆਂ ਆ ਕਾਲਾਂ ਤੋਂ ਚਲੀ ਆ ਰਹੀ ਹੈ ਜੋ ਜ਼ਿਆਦਾ ਬਕਲੀ ਆ ਸੋ ਇਹ ਤਾਂ ਲੇਪਣ ਦੀ ਯਾਰ ਕਰਕੇ ਚਲ ਇਹਦਾ ਮਤਲਬ ਕੀ ਆ ਰਿਹਾ ਉਹ ਚੱਕੇ ਤੇ ਇਹਦੇ ਵਿੱਚ ਗੋਲਾ ਪਾ ਕਰਕੇ ਉਹਦਾ ਚਿੱਟਾ ਉਹ ਚੱਕਾ ਕਰਕੇ ਉਹਦਾ ਛਿੜਕਾ ਜਿਹੜੀਆਂ ਮਹਾਰਾਜ ਮਤਲਬ ਅੱਜ ਵੀ ਰੋਸ਼ਨੀ ਜਿਹੜੀਆਂ ਵਿਸ਼ੇਸ਼ ਸਤਿਗੁਰਾਂ ਦਾ ਜਨਮ ਸਤਿਗੁਰ ਸਤਿਗੁਰਾਂ ਸਤਿਗੁਰਾਂ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਸਾਰੇ ਖਾਤੇ ਸੰਸਾਰ ਦੇ ਹੱਥ ਆਏ ਹਨ ਸੰਸਾਰ ਦੇ ਆਮ ਜਿਹੜੇ ਬੰਦੇ ਨਾ ਪਿਆਰਿਓ ਪਾਏ ਆਮ ਜਾਰੇ ਬੰਦੇ ਨਾ ਪਿਆਰਿਓ ਪਾਏ ਆਮ ਬੱਚੇ ਜਿਹੜੇ ਹਨ ਜਿੰਨੇ ਵੀ ਆਮ ਬੱਚੇ ਜਨਮ ਹੁੰਦਾ ਨਾ ਉਹ ਬੱਚੇ ਸੰਸਾਰ ਦੇ ਵਿੱਚ ਰੋਂਦੇ ਰੋਂਦੇ ਹੁੰਦੇ ਹਨ ਚੀਕਾਂ ਮਾਰਦੇ ਹਨ ਨਾਲੇ ਹਨ ਆਪ ਜੀ ਨੇ ਵੇਖਿਆ ਹੁੰਦਾ ਵੇਗਾ ਆਪ ਦਾ ਜਦ ਜਨਮ ਹੁੰਦਾ ਸਭਾਵਿਆਂ ਦੀ ਗੱਲ ਹੈ ਜਨਮ ਹੁੰਦਾ ਉਹ ਚੀਕਾਂ ਮਾਰਦਾ ਉਹ ਰੋ ਕਰਕੇ ਹੁੰਦੇ ਕਈ ਵਾਰੀ ਜਦੋਂ ਬੱਚਾ ਨਾ ਰੋਵੇ ਨਾ ਹੀ ਵਾਰੀ ਜਦੋਂ ਡਾਕਟਰ ਜਿਹੜੇ ਰੋਵੇ ਪੇੜਾ ਮਾਰਦੇ ਕਿ ਭਾਈ ਇਹ ਰੋਵੇ ਉਹਦੇ ਮਨ ਇੱਥੇ ਭਾਈ ਇਹ ਰੋਵੇ ਖੂਨ ਦਾ ਸੰਚਾਰ ਹੁੰਦਾ ਹੈ ਲੇਕਿਨ ਸਤਿਗੁਰ ਮਹਾਰਾਜ ਜੀ ਰੋ ਕਰਕੇ ਸਤਿਗੁਰ ਮਹਾਰਾਜ ਜੀ ਰੋ ਕਰਕੇ ਸੰਸਾਰ ਦੇ ਵਿੱਚ ਆਏ ਹਨ ਸੰਸਾਰ ਦੇ ਵਿਦਵਾਨ ਦਾ ਬਣ ਹੈ ਨਾ ਪਿਆਰਿਓ ਇੱਕ ਵਿਦਵਾਨ ਕੋਈ ਕਹਿੰਦੇ ਨੇ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ ਲੇਕਿਨ ਗੁਰਬਾਣੀ ਦੇ ਵਿੱਚ ਇਹ ਨਹੀਂ ਦੰਦਾ ਕਿ ਗੁਰਬਾਣੀ ਦੇ ਵਿੱਚ ਕਿ ਆਇਆ ਥਾ ਜਬ ਜਗਤ ਹੈ ਜਗ ਹਾ ਜਗਤ ਮੈਂ ਰੋਏ ਜਗ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਇਹ ਸੁਭਾਵੇ ਦੀ ਗੱਲ ਹੈ ਇਹ ਬੱਚਾ ਜਿਹੜਾ ਨਾ ਪਿਆ ਦਿਓ ਉਹ ਪਾਵੇ ਲੜਦਾ ਹੋਵੇ ਲੜਦਾ ਹੋਵੇ ਪਾਵੇ ਲੜਦੇ ਹੋਵੇ ਲੜਦੇ ਹੋਵੇ ਉਹ ਰੋਂਦੇ ਇੱਕ ਪਾਸੇ ਪਿਆ ਦਿਓ ਬੱਚਾ ਰੋਂਦਾ ਰੋਂਦਾ ਹੁੰਦਾ ਜੇ ਬੱਚੇ ਬਾਲ ਦੇ ਜਿਹੜੇ ਲੋਕ ਰਿਸ਼ਤੇਦਾਰ ਸਾਰ ਦੇ ਜਿਹੜੇ ਜਿਹੜੇ ਸਾਂਦਾ ਉਹ ਬੜੇ ਪਰੇਸ਼ਾਨੀ ਹੁੰਦੇ ਹਨ ਉਹ ਬੜੇ ਬੱਚਾ ਤਾਂ ਰੋਂਦਾ ਹੈ ਲੇਕਿਨ ਰਿਸ਼ਤੇਦਾਰ ਨਾਲ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਨਾਸ਼ ਗੁਣ ਹੈ ਕਿ ਆਪਸੇ ਗੁਣ ਹੈ ਇਹ ਚੰਗਾ ਗੁਣ ਹੈ ਕਿ ਇਹ ਮਾੜਾ ਗੁਣ ਹੈ ਮਾੜਾ ਗੁਣ ਹੈ ਉਹ ਕਾਨੀਆਂ ਜਿਹੜੀਆਂ ਨਾ ਪਿਆਰੀਆਂ ਬਹੁਤ ਵਿਸ਼ਮਤ ਹੁੰਦੀਆਂ ਤੇ ਮਨ ਦਾ ਵਿਚਾਰ ਕਰਦੀਆਂ ਤੇ ਮਾਰੇ ਔਰ ਜਿਹੜੇ ਬੱਚਿਆਂ ਦਾ ਜਨਮ ਹੋਇਆ ਬੱਚਿਆਂ ਦਾ ਜਨਮ ਹੋਇਆ ਨਾ ਉਹ ਤਾਂ ਸਾਰੇ ਬੱਚੇ ਜਿਹੜੇ ਰੋਂਦੇ ਰੋਂਦੇ ਆਉਂਦੇ ਹਨ ਨਾਲੇ ਰੋਂਦੇ ਮਾਰਦੇ ਹਨ ਲੇਕਿਨ ਆਪ ਬਾਲਕ ਜਿਹੜਾ ਹੈ ਵਾਹਿਗੁਰੂ ਜੀ ਤੁਹਾਡੇ ਗੁਣ ਫਿਰ ਜਨਮ ਅਰੇ ਖਬਰ ਸੁੱਤ ਭਾਵ ਕੇ ਤਦਾ ਸੁੱਤ ਲੜਕੇ ਤਾਂ ਜੇ ਹੋਇਆ ਇੱਕ ਗੱਲ ਸੁਣ ਕੇ ਤਾਂ ਜੇ ਹੋਇਆ ਇੱਕ ਗੱਲ ਸੁਣ ਕੇ ਜਾਣੋ ਕਿ ਬਾਬਾ ਕਾਲੀ ਕਾਲੂ ਜੀ ਨੂੰ ਸਾਰੇ ਜਗਤ ਦਾ ਸੁੱਖ ਜੀ ਦਾ ਉਹ ਪ੍ਰਾਪਤ ਹੋ ਗਿਆ ਪ੍ਰਾਪਤ ਹੋ ਗਿਆ ਜਿਸ ਤਰ੍ਹਾਂ ਕਹਿੰਦੇ ਹਨ ਜਨਮ ਰਸ ਕਰਕੇ ਨਾ ਜਾਨ ਜਾਤ ਦਾ ਪ੍ਰਹਾਰ ਦੀ ਜਿਹੜਾ ਜਨਮ ਕਾਲੇ ਘਰ ਦੇ ਵਿੱਚ ਪੇੜਾ ਦਿਓ ਤੇ ਬ੍ਰਿਕਸ਼ ਆ ਕੇ ਵੀ ਲੱਗ ਜਾਵੇ ਕਿਉਂਕਿ ਇੱਕ ਇਕਦਮ ਉਹਦੀ ਸਾਰੀ ਆਸ ਮਨੋਰਮ ਪੂਰੀ ਹੋ ਜਾਂਦੀ ਹੈ, ਉਹ ਬਹੁਤ ਪੂਰੀ ਹੋ ਜਾਂਦੀ ਹੈ। ਇਸ ਤਰ੍ਹਾਂ ਬਾਬਾ ਕਾਲੂ ਜੀ ਜੋ ਹਨ, ਇਸ ਤਰ੍ਹਾਂ ਬਹੁਤ ਜ਼ਿਆਦਾ ਪ੍ਰਸੰਨ ਹਨ, ਜੇ ਤੁਰੰਤ ਬਚਾਰੇ ਅੰਮ੍ਰਿਤ ਵੇਲੇ ਦਾ ਸਮਾਂ ਹੈ, ਅੰਮ੍ਰਿਤ ਇਹ ਸਮਾਂ ਸਮਾਨ ਹੈ ਕਿ ਉਹਨਾਂ ਨੇ ਤੁਰੰਤ ਹੀ ਸੰਜਾਨ ਕਰਨਾ ਕੀਤਾ। ਇਸ ਤਰ੍ਹਾਂ ਵੇਦਾਂ ਦੇ ਵਿੱਚ ਇਹ ਮਰਿਆਦਾ ਆਈ ਕਿ ਭਾਈ ਵਾਹਿਗੁਰੂ ਜੀ ਦਾ ਹਿਰਦੇ ਵਿੱਚ ਧਿਆਨ ਕਰਕੇ ਸਤਿਗੁਰੂ ਮਹਾਰਾਜ ਪਿਆਰੇ ਵਾਹਿਗੁਰੂ ਜੀ ਦੇ ਲੇਕਿਨ ਕਵਿਤਾ ਦੀ ਇੱਕ ਵੀ ਰਾਜ ਦੀ

ਕਿ ਸਾਰੇ ਹੋਣ ਤੋਂ ਬਾਅਦ ਨਾ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਸਤਿਗੁਰੂ ਮਹਾਰਾਜ ਜਾਣੇ ਅਣਜਾਣੇ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਜੀ, ਉਹ ਆਪ ਜੀ ਮਾਫ਼ੀ ਕਰ ਬਖਸ਼ਣਾ ਕਰੋ। ਕਿਉਂਕਿ ਆਮ ਆਪਾਂ ਦੂਜੇ ਮਤਾਂ ਦੇ ਵਿੱਚ ਵੇਖਦੇ ਹਾਂ ਪਿਆਰਿਓ, ਉੱਥੇ ਮਾਫ਼ੀ ਦੀ ਅਰਦਾਸ ਨਹੀਂ ਕੀਤੀ ਜਾਂਦੀ ਹੈ, ਉਹ ਤਾਂ ਕਹਿੰਦੇ ਚਲੋ ਜੀ ਹੋ ਗਿਆ। ਮੈਂ ਇੱਕ ਨਾ ਸੁਣ ਰਿਹਾ ਸੀ ਪਿਆਰਿਓ ਕਿ ਟੀਵੀ ਦਾ ਬਹੁਤ ਵੱਡਾ ਐਂਕਰ ਨਿਊਜ਼ ਚੈਨਲ ਦਾ ਇਹ ਪ੍ਰਤੱਖ ਗੱਲ ਹੋਈ, ਮੈਂ ਖੁਦ ਵੇਖ ਰਿਹਾ ਸੀ ਕਿ ਉਹਨੇ ਸਾਹਿਬਜ਼ਾਦਿਆਂ ਦੇ ਬਾਬਤ ਇਹਨਾਂ ਦੇ ਬਾਬਤ ਨਾ ਉਹਨੇ ਡਾਕੂਮੈਂਟਰੀ ਬਣਾਈ, ਬਹੁਤ ਵਧੀਆ ਪਿਆਰਿਓ, ਬੇਸ਼ੱਕ ਬਹੁਤ ਲਾਜਵਾਬ ਸੀ, ਉਹਨੇ ਬਹੁਤ ਵਧੀਆ ਇੰਟਰੋਡਕਸ਼ਨ ਦਿੱਤਾ, ਸਾਹਿਬਜ਼ਾਦਿਆਂ ਦੇ ਬਾਬਤ ਉਹਨੇ ਬਚਨ ਕੀਤੇ, ਕਿਉਂਕਿ ਇਹਦੇ ਰਾਹੀਂ ਤਾਂ ਪਿਆਰਿਓ ਦੇਸ਼ ਦੁਨੀਆ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਜੀ ਸਾਹਿਬਜ਼ਾਦੇ ਕੌਣ ਸਨ, ਉਹਨਾਂ ਨੇ ਕੀ ਮਾਰ ਕੇ ਮਾਰਨੇ ਕੀਤੇ, ਕੀ ਉਹਨਾਂ ਦੀ ਦੇਣ ਹੈ। ਉਹਨੇ ਪਿਆਰਿਓ ਅੱਧਾ ਪੌਣ ਘੰਟਾ ਬਹੁਤ ਵਧੀਆ ਉਹਨੇ ਅਤੇ ਸਾਹਿਬਜ਼ਾਦਿਆਂ ਦਾ ਇਤਿਹਾਸ ਜਿਹੜਾ ਹੈ ਉਹਦੇ ਉੱਤੇ ਚਾਨਣਾ ਪਾਉਣਾ ਕੀਤਾ। ਫਿਰ ਬਾਅਦ ਦੇ ਵਿੱਚ ਉਹਨੇ ਆਪ ਇਹ ਜੋ ਬਚਨ ਕੀਤਾ ਨਾ, ਉਹ ਬਚਨ ਸੁਣ ਕਰਕੇ ਮਨ ਬੜਾ ਗਦਗਦ ਹੋ ਗਿਆ। ਉਹਨੇ ਕਿਹਾ ਉਹ ਵਿਦਵਾਨ ਨੇ, ਉਹ ਨਿਊਜ਼ ਚੈਨਲ ਦੇ ਐਂਕਰ ਨੇ, ਕਿ ਮੈਂ ਜਦੋਂ ਇੱਥੇ ਆਇਆ ਨਾ, ਮੈਂ ਕਈ ਦਿਨਾਂ ਦਾ ਰਿਸਰਚ ਕੀਤਾ, ਕਈ ਜਿਹੜੇ ਸਿੱਖਾਂ ਦੇ ਵੱਡੇ ਵੱਡੇ ਸਿੰਘ ਸਾਹਿਬਾਨ ਜਿਹੜੇ ਔਰ ਗਿਆਨੀ ਸੱਜਣ ਵਿਦਵਾਨ ਉਹਨਾਂ ਦੇ ਕੋਲ ਗਿਆ, ਉਹਨਾਂ ਤੋਂ ਮੈਨੇ ਆਹ ਜਾਣਕਾਰੀਆਂ ਪ੍ਰਾਪਤ ਕੀਤੀਆਂ ਅਤੇ ਸਾਰਿਆਂ ਨੇ ਮੈਨੂੰ ਇੱਕ ਗੱਲ ਜ਼ਰੂਰ ਦੱਸੀ ਹੈ। ਉਹਨਾਂ ਨੇ ਇਹ ਕਿਹਾ ਕਿ ਦੇਖ ਭਾਈ ਆਹ ਜਾਣਕਾਰੀ ਹੈ, ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਕੀਤਾ, ਇਸ ਤਰ੍ਹਾਂ ਕੀਤਾ, ਅਤੇ ਉਹ ਹਰ ਕੋਈ ਵਿਦਵਾਨ ਮਹਾਂਪੁਰਖ ਨੇ ਇਹੀ ਬਚਨ ਕੀਤਾ ਕਿ ਭਾਈ ਅੰਤ ਦੇ ਵਿੱਚ ਨਾ ਇਹ ਸਾਡੀ ਮਰਿਆਦਾ ਹੈ, ਬੇਸ਼ੱਕ ਤੂੰ ਜਿਹੜਾ ਨਿਊਜ਼ ਚੈਨਲ ਦਾ ਐਂਕਰ ਹੈ, ਲੇਕਿਨ ਤੂੰ ਗੱਲ ਸਾਹਿਬਜ਼ਾਦਿਆਂ ਦੀ ਕਰ ਰਿਹਾ, ਗੁਰੂ ਘਰ ਦੀ ਗੱਲ ਕਰ ਰਿਹਾ, ਸਾਡੀ ਮਰਿਆਦਾ ਹੈ ਕਿ ਜੋ ਵੀ ਅਸੀਂ ਬੋਲਦੇ ਨਾ ਅਖੀਰ ਦੇ ਵਿੱਚ ਉਹਦੀ ਮਾਫ਼ੀ ਜ਼ਰੂਰ ਮੰਗਦੇ ਹਾਂ ਕਿ ਵਾਹਿਗੁਰੂ ਜੀਓ ਜਾਣੇ ਅਣਜਾਣੇ ਦੇ ਵਿੱਚ ਬੋਲਦੇ ਹਾਂ, ਬਹੁਤ ਸਾਰੀਆਂ ਗਲਤੀਆਂ ਹੋ ਗਈਆਂ, ਆਪ ਜੀ ਜਾਣੀ ਜਾਣ ਹੋ ਭੁੱਲਾਂ ਚੁੱਕਾਂ ਦੀ ਸ਼ਿਮਾ ਬਖਸ਼ਣੀ।

ਕਰਨਾ। ਇਹ 6 ਤਰ੍ਹਾਂ ਦੇ ਦੋਸ਼ ਜਿਹੜੇ ਹਨ ਕਵਿਤਾਵਾਂ ਦੇ ਵਿੱਚ, ਕਿਉਂਕਿ ਇਹ ਸਾਰਾ ਗ੍ਰੰਥ ਜਿਹੜਾ ਕਵਿਤਾ ਦੇ ਵਿੱਚ ਆਇਆ ਹੈ। ਅੰਧ ਦਾ ਮਤਲਬ ਹੁੰਦਾ ਪਿਆਰਿਆ ਸਭ ਤੋਂ ਵੱਡਾ ਜਿਹੜਾ ਦੁੱਖਣ ਹੈ ਕਿ ਜਿਸ ਵਿੱਚ ਪਿਛਲੇ ਮੰਨੇ ਪ੍ਰਮੰਨੇ ਕਵੀਆਂ ਦੇ ਬੰਦੇ ਹੋਏ ਜਿਹੜੇ ਤਰੀਕੇ ਹੁੰਦੇ ਹਨ ਉਹ ਤੋਂ ਉਲਟ ਹੋ ਜਾਣਾ, ਭਾਵ ਕਿ ਉਹ ਜਿਹੜਾ ਉਹਦੇ ਵੱਲ ਧਿਆਨ ਨਹੀਂ ਦੇਣਾ ਹੈ, ਕਿਉਂਕਿ ਕਵਿਤਾ ਦੀ ਇੱਕ ਮਰਿਆਦਾ ਹੁੰਦੀ ਹੈ ਪਿਆਰਿਓ। ਕੋਈ ਵੀ ਕਵੀ ਜਿਹੜਾ ਨਾ ਭਾਵੇਂ ਜੋ ਮਰਜ਼ੀ ਜਾਤ ਪਾਤ ਦਾ ਹੋਵੇ ਉਹਦੀ ਇੱਕ ਮਰਿਆਦਾ ਹੁੰਦੀ ਹੈ। ਉਹਦੇ ਇੱਕ ਪਾਠ ਪੜਾਏ ਜਾਂਦੇ ਕਿ ਭਾਈ ਕਿ ਇਸ ਤਰ੍ਹਾਂ ਇਸ ਤਰੀਕਿਆਂ ਦੇ ਨਾਲ ਆਪਾਂ ਨੇ ਕਵਿਤਾਵਾਂ ਕਰਨੀਆਂ, ਆਪਾਂ ਨੇ ਇਹਦੀ ਰਚਨਾ ਕਰਨੀ ਹੈ। ਲੇਕਿਨ ਪਿਆਰਿਓ ਕਈ

ਜਾ ਰਿਹਾ ਤੇ ਪੰਕਤੀ ਦਾ ਸੇ ਜਾ ਰਿਹਾ ਦੂਜੇ ਪਾਸੇ ਜਾ ਰਿਹਾ ਤੀਜਾ ਅੱਠ ਪਾਸੇ ਜਾ ਰਿਹਾ ਸੇ ਚੌਥਾ ਦਾ ਉੱਥੇ ਪਾਸੇ ਅਸੀਂ ਕਿਹੜੇ ਪਾਸੇ ਜਾਈਏ ਫਿਰ ਪਾਸੇ ਅਸੀਂ ਕਿਹੜੀ ਦੀ ਗੱਲ ਹੈ ਕਿ ਪੰਕਤੀ ਇੱਕ ਗੱਲ ਹੈ ਉਹਦੇ ਤੁਸੀਂ ਅਰਥ ਕੀਤੇ ਹੈ ਲੇਕਿਨ ਚਾਰ ਦੇ ਚਾਰ ਅਰਥ ਲੇਕਿਨ ਚਾਰ ਅਰਥ ਕੀਤੇ ਲੈਣ ਦਾ ਵਿੱਚ ਕੋਈ ਸਮਾਨਤਾ ਹੀ ਨਹੀਂ ਹੈ ਵਿੱਚ ਕੋਈ ਸਮਾਨਤਾ ਦੇ ਮੇਤਾ ਹੀ ਨਹੀਂ ਹੈ ਇੱਕੋ ਜੇ ਅਰਥ ਦੇ ਵਿੱਚ ਫਿਰ ਅਸੀਂ ਕਿਹੜੇ ਪਾਸੇ ਜਾਈਏ ਇਹ ਕਿਹੜੇ ਲੈਕਸੇ ਦੀ ਫਿਰ ਦੂਜੇ ਅਰਥ ਉਹਦੇ ਨਾਲ ਨਹੀਂ ਅਲੰਕਾਰ ਅਲੰਕਾਰ ਨੂੰ ਬੋਲਦੇ ਭਾਈ ਦ੍ਰਿਸ਼ਟਾਂਤ ਜਿਹੜਾ ਹੈ ਉਹ ਦੇਣਾ ਹੈ ਜਿਸ ਤਰ੍ਹਾਂ ਜਿਹਨਾਂ ਵੀ ਰਾਜੀ ਨੇ ਖਾਸ ਤਰ੍ਹਾਂ ਕੇ ਸੂਰਜ ਦਾ ਦ੍ਰਿਸ਼ਟਾਂਤ ਦਿੱਤਾ ਸਾਰੇ ਸੂਰਜ ਮਹਾਰਾਜਾਂ ਦੇ ਪ੍ਰਤਾਪੇ ਦੇ ਵਿੱਚ ਮਹਾਰਾਜ ਦੇ ਸੂਰਜ ਪਰ ਤੇ ਹੁੰਦਾ ਜਿਹਦੇ ਸੂਰਜ ਕੰਨੇ ਹੋ ਜਾਂਦੇ ਹਨ ਉਹ ਅੰਦੇ ਹੋ ਜਾਂਦੇ ਹਨ ਪ੍ਰਕਾਸ਼ ਹੋਵੇ ਨਿੰਦਾ ਰੂਪੀ ਉੱਲੂ ਕੰਨੇ ਹੋ ਜਾਂਦੇ ਹਨ ਵੀ ਉੱਲੂ ਸੂਰਜ ਦਾ ਪ੍ਰਕਾਸ਼ ਹੁੰਦਾ ਸੂਰਜ ਦਾ ਰੂਪ ਹੋ ਜਾਂਦਾ ਇਸ ਤਰ੍ਹਾਂ ਜਿਹੜਾ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਸਤਿਗੁਰ ਅਗਿਆਨ ਪਾਸ਼ਾ ਹੁੰਦਾ ਦੂਰ ਹੋ ਜਾਂਦਾ

0: ਸ਼ਿੰਗਾਰ ਦੀ ਗੱਲ ਆਉਂਦੀ ਹੈ ਤਿਆਗ ਰਾਸ ਦੀ ਗੱਲ ਆਉਂਦੀ ਹੈ ਤਿਆਗ ਰਾਸ ਸਾਹਿਬ ਦੇ ਵਿੱਚ ਕਵਿਤਾ ਹੋਣੀ ਅੱਤ ਲਾਜ਼ਮੀ ਹੈ, ਅੱਤ ਲਾਜ਼ਮੀ ਹੈ। ਇਹ ਤਰ੍ਹਾਂ ਤਰ੍ਹਾਂ ਦੇ ਅਲੰਕਾਰ ਆਦਿ ਜੋ ਹੈ ਇੱਕ ਅਲਰਾਜੀ ਕਹਿੰਦੇ ਜੋ ਹੈ ਸਾਹਿਬ ਸਿੰਘ ਦਾ ਜੀਓ, ਮੈਨੂੰ ਰੰਚਕ ਮਾਤਰ ਇਹਦਾ ਭੇਦ ਮੈਂ ਤੁਰਤਾ ਨਹੀਂ ਹੈ। ਦੇਖੋ ਆਪਣੀ ਨਿਮਰਤਾ ਪਿਆਰੇ ਹੋ, ਇਹੀ ਬੇਨਤੀ ਕਿ ਮੇਰੇ ਅਵਤਾਰੇ ਇੱਕ ਮੇਰੇ ਬਿੰਬਿਆਈ ਗੁਣ ਮੇਰੇ ਵਿੱਚ ਆਏ ਗੁਣ ਹਨ, ਹੁਣ ਮੇਰੇ ਵੀ ਕਵਿਤਾ ਵਿੱਚ ਕਿੰਨੇ ਗੁਣ ਮੇਰੇ ਗਏ ਹੋਏ ਦੇ ਗੁਣ ਕਿਹੜੇ ਗੁਣ ਆਪ ਭਰੇ ਹੋਏ ਗੁਣ ਤੇ ਵੀ ਔਪਾਰ ਦੇ ਨਾਲ ਦੀ ਦੋਸ਼ਾਂ ਦੇ ਨਾਲ ਭਰੀ ਹੋਈ ਹੈ, ਦੋਸ਼ਾਂ ਮੈਂ ਵੀ ਜੋ ਹਾਂ ਦੋਸ਼ਾਂ ਦੇ ਨਾਲ ਗੁਨਾਹਾਂ ਦੇ ਨਾਲ ਭਰਿਆ ਮੇਰਾ ਨਾਲ ਭਰਿਆ ਮੇਰਾ ਫਿਰ ਵੀ ਪਿਆਰਿਓ ਜਿਹੜੇ ਗੁਣੀ ਜਨ ਜਦੋਂ ਨੂੰ ਪੜਦੇ ਨਾ ਗੁਣੀ ਜਨ ਜਦੋਂ ਹਾਸੜਾਂ ਦੇ ਨਾਲ ਜਾਂਦਾ ਕਿ ਦੋਸ਼ ਮੈਂ ਮੈਲਾ
1: ਸਾਹਿਬ
0: ਬਾਬਾ ਕਾਲੂ ਜੀ ਨੇ ਬਹੁਤ ਪਿਆਰ ਦੇ ਨਾਲ
1: ਗੋਬਿੰਦ ਸਿੰਘ
0: छोटी प्यारे गोविंद सिंह वाहो वाहो गोविंद सिंह वाहो वाहो गोविंद सिंह

Yeah.

ਸ਼ੁਕਰਾਨਾ ਸਤਿਗੁਰੂ ਜੀ ਤਰਸ ਕੀਰਤਨ ਬੱਚੇ ਪਾਸੋਂ ਕੀਰਤਨ ਦੀ ਹਾਜ਼ਰੀ ਪਰਵਾਈ ਸਤਿਗੁਰੂ ਪਿਆਰੇ ਵੱਲੋਂ ਕੀਰਤਨ ਦੇ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਨਾਮ ਜਾਣੀ ਦੇਣ ਸਭਨਾਂ ਦੀਆਂ ਚੜ੍ਹਦੀ ਕਲਾ ਆਪਣੇ ਚੰਨਾਂ ਨਾਲ ਪ੍ਰੀਤੀ ਨਾਲ ਜੁੜੀ ਰੱਖਣਾ ਹਰ ਦਮਦਾਨ ਫਤਿਹ ਕਨੀ ਯਾਤਰਾ।

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ, ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ, ਬੋਲੋ ਸ਼੍ਰੀ ਵਾਹਿਗੁਰੂ, ਸ਼੍ਰੀ ਵਾਹਿਗੁਰੂ ਜੀ।

ਹਾਰੀ ਕੁਦਰਤ ਵਸਿਆ ਤੇ ਅੰਤ ਨਾ ਜਾਏ ਲਿਖਿਆ ਰਹਾਓ ਜਾਤ ਮਹਿ ਜੋਤ ਰੁਤ ਮਹਿ ਜਾਤਾ ਅਗਲ ਗਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਿਫਤ ਬਾਲਿਓ ਦਿਲ ਕੀਤੇ ਸੋ ਪਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨ ਜਾਣੈ ਤੇਰਾ ਕੀਤਾ, ਕੇ ਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਹਿਣਾ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹਿ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸੱਚ

ਨਾਇ ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨ ਚੁਕੈ ਭੋਗ। ਗੁਣ ਇਹੋ

ਜਾਤ ਖਸਮ ਵਸਾ ਰਹਤੀ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ।

ਸਖਾਈ ਹਰ ਕੀਰਤ ਹਮਰੀ ਰਹਿਰਾ ਸੁਰਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਖਿਆ ਲਖਾਸ ਧਨ ਧਨ ਸਤ ਸੰਗ।

ਪਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਬਾਹੀ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ

ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਮ੍ਰਿਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤਸ ਮੂੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਥੀ ਸਤੀ ਨਹੀਂ ਪੜਿਆ, ਮੂਰਖ ਮੁਗ

ਸਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕੈ ਰਹਾਉ।

ਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਛਾਨਜ ਕਰ ਦੇ ਕਰੀਏ ਸਭੈ ਰਨ ਕੋ ਆਜ ਸੰਗਰੀਏ ਤੋਰ ਭਜਨ ਕੀ ਰਹੇ ਪਿਆਸਾ ਤੁਮੈ

Pai,

ਨਾ ਜਾਣਾ ਕਰੋ ਪ੍ਰਤਪਾਨ ਤਮਸਾ ਹੈ ਮਨ ਕਾ ਤਾਰ ਹੈ ਮਨਾਸ ਕਾ ਨਾ ਹੈ ਹਾਥ ਬਾਸ ਜੋ ਹਮ ਬਰੇ ਸਭ ਹੈ ਬੰਸ ਜੋ ਭਗਵਤ ਪ੍ਰਭੋ ਧਿਆਨ ਮਨ ਭਗਵਤ ਪ੍ਰਭੋ ਧਿਆਨ ਮਨ ਮਤ ਚਰਨ ਚਰਨ ਚਰਨ ਚਰਨ ਚਰਨ ਚਰਨ ਚਰਨ ਚਰਨ ਚਰਨ ਚਰਨ ਚਰਨ ਚਰਨ ਚਰਨ ਚਰਨ ਚਰ

ਸਾਹਿਬ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹਾਰ ਸਹ

ਸਾਹਿਬ ਮੇਰਾ ਆਧਾਰ ਮੇਰਾ ਸਿਰ ਮੁਖਾਂ ਸਦਾ ਦੁਮੀਆ ਜਿਨ ਭੁਖਰ
I'm not going to be able to do that.

ਸਾਧ ਜਨਾ

0: ਵਾਹਿਗੁਰੂ ਜੀ ਅਰਦਾਸ ਵਾਹਿਗੁਰੂ ਸਰਬ ਸਮੂਹ ਖਾਲਸੇ ਜੀ ਸਤਿ ਸ੍ਰੀ ਅਕਾਲ।
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।

Thank you.

I'm going to go to the hospital.

0: ਗੁਰੂ ਪਿਆਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਕੀ ਫਤਿਹ ਸਤਸੰਗ ਜੀ ਦੀ ਭਾਰੀ ਕਿਰਤ ਹੋਣ ਕਰਕੇ ਭਾਰੀ ਸਾਧਨ ਹੋਣ ਕਰਕੇ ਜੋ ਭਾਰੀ ਕਾਫੀ ਪਰੇਸ਼ਾਨ ਹੈ ਇਸ ਕਰਕੇ ਕਾਫੀ ਪਰੇਸ਼ਾਨ ਹੈ ਸਾਰਾ ਤੱਕ ਸੱਚ ਗੁੰਡ ਬੋੜ ਡੇਟ ਵਰ ਸੱਚ ਗੁੰਡ ਬੋੜੂ ਸੰਧਿਆ ਰਾਜ ਜੀ ਦੇ ਅੱਗੇ ਬੇਨਤੀ ਬਚੋਂ ਤਾਂ ਰੋ ਜੀ ਤੋਂ ਕਿ ਬੇਨਤੀ ਬਖਸ਼ਰੀ ਅਖੰਡ ਬਾਣ ਸਾਹਿਬ ਜੀ ਦੇ ਪ੍ਰਵਾਹੀ ਕਰਨ ਦੇ ਹਸਨ ਜੀ ਦੇ ਪ੍ਰਵਾਹਣ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਕੇ
1: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।

Satsang with Mooji.

Oh,

I'm not going to be able to do that.

Thank you.

Pensa bene, pensa bene, pensa bene.

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ।